ਸਾਰੀ ਕੱਪੜ ਨੂੰ ਸਹਾਉਣਾ, ਛੱਡ ਦੁਨੀਆ ਅੰਦਰ ਜਾਵਣਾ, ਬੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ, ਸਗੋਂ ਕੀ ਮਨ ਪਾਉਣ ਦੇ ਰਾਹੇ ਭੀੜਾ ਗਜਾਉਣਾ, ਨੰਗਾ ਦੋ ਜਗ ਚੱਲਿਆ ਕਦੇ ਸਖਰ।

ਤੇ ਅੰਦਰ ਸਭ ਤੋਂ ਵੇਖਣ ਤੇਰੀ ਹੇਠ ਚਲਾਏ ਦਾ ਆਪੇ ਦੇਵ ਗਈ ਆਪੇ ਹੀ ਕਰਮ ਕਰਾਏ ਦਾ ਬੜੋ ਵੱਡਾ ਵੜ ਮੇਰੇ ਸਿਰ ਸਰਕੰਦੇ ਲਾਏ ਦਾ ਅਦਰੋਂ ਪੱਠੀ ਜੇਕਰ ਸੋਚਾ।

ਵਚਨ ਕੱਢੀਐ ਕਿਤਾ ਪੋ ਆਪਣਾ ਪਹੀ ਲੇਖਾ ਸੁਣਦੀਐ ਜਾਂ ਰਹਿਣਾ ਨਾਈ ਐ ਚੰਗ ਸਕਾਇਤ ਗਰ ਵਹਾਂਡੀਐ ਬੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੂਝੀਐ ਉਹ ਖੈ ਨਾਲ ਨਾ ਲੁਝੀਐ।

ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਆਂ ਜੋ ਆਇਆ ਸੋਚਿਆ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਦੀਰ ਪੁਰਾਣ ਹੱਥ ਸਹਿਮਣ ਵਿਸਾਰੀ ਹੈ ਆਪਣਾ ਹੱਥੀ ਆਪਣਾ

ਉਹਨੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਣ ਨਾਲ ਜੁੜੇ ਹੋਏ ਸੀ। ਐਫਐਮ 103.6 ਮੈਗਾਹਰਟਜ਼ ਦੀ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸਟੂਡੀਓ ਕੋਡੀ ਮੁਤਾਬਕ ਇਸ ਵੇਲੇ ਸਵੇਰ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਵਿੱਚ ਸੁਣਾਂਗੇ ਪ੍ਰੋਗਰਾਮ ਸੂਫੀਆਨਾ ਕਲਾਮ।

ਕਦੀ ਆਮਿਲ ਬਿਰਹੋਂ ਸਤਾਈ ਨੂੰ। ਹੁਣੇ ਤੁਸੀਂ ਸਾਇਦਾ ਬੇਗਮ ਦੀ ਆਵਾਜ਼ ਵਿਚ ਇਹ ਸੂਫ਼ੀਆਨਾ ਕਲਾਮ ਸੁਣਿਆ। ਪਾਣੀ ਵਾਂਗ ਜਿਉ ਨੀ ਜਿੰਦੇ, ਪਾਣੀ ਵਾਂਗ ਵਿਹਾ, ਡਿੱਗਣ ਵੇਲੇ ਝਰਨਾ ਬਣਦਾ, ਤੁਰਨ ਵੇਲੇ ਦਰਿਆ। ਤੇ ਸਭਨ ਆ ਹੁਣ ਸੁਣੀਏ ਦਿਲ ਬਹਾਰ ਦੀ ਆਵਾਜ਼ ਵਿਚ ਇਹ ਸੂਫ਼ੀਆਨਾ ਕਲਾਮ। ਕੁੱਲੀ ਰਾਹ ਵਿਚ ਪਾਈ ਅਸਾਂ ਤੇਰੇ ਆਂਦਾ ਜਾ।

ਪੰਜਾਬ ਵਿੱਚ ਪਾਈ ਅਸਾਂ ਤੇਰੇ ਆਂਦਾ ਜਾਂਦਾ ਤੱਕਦਾ ਰਹੀ। ਦਿਲਬਹਾਰ ਦੀ ਆਵਾਜ਼ 'ਚ ਹੁਣੇ ਤੁਸੀਂ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ। ਮੈਂ ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਕਿ ਲੋਕਾਂ ਭਾਣੇ ਘੁੰਡ ਕੱਢਿਆ। ਆ ਹੁਣ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ ਸੁਣੀਏ।

ਮੈਂ ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਕਿ ਲੋਕਾਂ ਭਾਣੇ ਘੁੰਡ ਕੱਢਿਆ। ਆਪਾਂ ਸੁਣ ਰਹੇ ਸੀ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ। ਮੰਗ ਕੇ ਪਾਈਏ ਕੱਜ ਨਹੀਂ ਹੁੰਦਾ, ਲੁੱਟ ਕੇ ਖਾਈਏ ਰੱਜ ਨਹੀਂ ਹੁੰਦਾ, ਬਾਜ ਇਸ਼ਕ ਦੇ ਕਾਬੇ ਜਾਈਏ ਪੈਂਡਾ ਹੁੰਦਾ ਹਜ ਨਹੀਂ ਹੁੰਦਾ। ਤੇ ਆ ਹੁਣ ਸੁਣਦੇ ਆ ਸ਼ਫਕਤ ਅਲੀ ਖਾਨ ਦੀ ਇਹ ਸੂਫੀ ਰਚਨਾ, ਮੈਂਡਾ ਇਸ਼ਕ ਵੀ ਤੂੰ ਦੀ।

ਮੈਂਡਾ ਦੀਨ ਵੀ ਤੂੰ ਇਮਾਨ ਵੀ ਤੂੰ ਹੁਣੇ ਤੁਸੀਂ ਸ਼ਫਾਕਤ ਅਲੀ ਖਾਨ ਦੀ ਆਵਾਜ਼ ਚ ਇਹ ਸੂਫੀਆਨਾ ਕਲਾਮ ਸੁਣਿਆ ਤੇ ਆ ਹੁਣ ਪ੍ਰੋਗਰਾਮ ਦੇ ਆਖਿਰ ਵਿਚ ਸੁਣਦੇ ਆ ਆਬਿਦਾ ਪ੍ਰਵੀਨ ਨੂੰ ਮੈਂ ਵੀ ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੂਫੀਆਨਾ ਕਲਾਮ। ਇਸ ਪ੍ਰੋਗਰਾਮ ਦੇ ਨਾਲ ਸਾਡੇ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਐਫਐਮ 103.6 ਮੈਗਾਹਰਟਜ਼ ਦੀ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ঈশ্বরের নামে শপথ করিতেছি যে বিধি দ্বারা স্থাপিত ভারতের সংবিধানের প্রতি আমি অকৃত্রিম নিষ্ঠা ও আনুগত্য পোষণ করিব। আমি ভারতের সার্বভৌমত্ব ও অখণ্ডতা রক্ষা করিব।
1: ਮੁੱਖ ਮੰਤਰੀ ਦੇ ਨਾਲ ਪੰਜ ਮੰਤਰੀਆਂ ਨੇ ਵੀ ਸਹੁੰ ਚੁੱਕੀ। ਰਾਜਪਾਲ ਆਰ ਐਨ ਰਵੀ ਨੇ ਮੰਤਰੀਆਂ ਨੂੰ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸ੍ਰੀ ਅਧਿਕਾਰੀ ਤੋਂ ਇਲਾਵਾ ਸਹੁੰ ਚੁੱਕਣ ਵਾਲੇ ਪੰਜ ਮੰਤਰੀ ਨੇ ਦਲੀਪ ਘੋਸ਼, ਅਗਨੀਮਿੱਤਰ ਪੌਲ, ਅਸ਼ੋਕ ਕੀਰਤਨੀਆ, ਨਿਸ਼ਿਤ ਪ੍ਰਮਾਣਿਕ ਅਤੇ ਖੁਦੀ ਰਾਮ ਟੁੱਡੂ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਨਾਲ ਕਈ ਕੇਂਦਰੀ ਮੰਤਰੀ ਅਤੇ ਬੀਜੇਪੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੁਦ ਸਨ। ਪਹਿਲਾਂ ਪ੍ਰਧਾਨ ਮੰਤਰੀ ਨੇ ਬ੍ਰਿਗੇਡ ਗਰਾਊਂਡ ਪਹੁੰਚਣ ਤੋਂ ਪਹਿਲਾਂ ਇਕ ਰੋਡ ਸ਼ੋਅ ਕੀਤਾ। ਉਧਰ ਤਾਮਿਲਨਾਡੂ ਵਿਚ ਟੀਵੀ ਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਜਾਰੀ ਹੈ। ਨਵਾਂ ਮੋੜ ਉਦੋਂ ਆਇਆ ਜਦੋਂ IUML ਨੇ ਟੀਵੀ ਕੇ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ। CPIM ਦੇ ਰਾਸ਼ਟਰੀ ਜਨਰਲ ਸਕੱਤਰ ਬੇਬੀ ਨੇ ਕਿਹਾ ਕਿ ਇਹ ਰਾਜਪਾਲ ਦਾ ਫਰਜ਼ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ। ਚੇਨਈ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਰਾਜਪਾਲ ਤੇ ਦਿੱਲੀ ਤੋਂ ਆਉਣ ਵਾਲੇ ਆਦੇਸ਼ਾਂ ਤੇ ਨਿਰਭਰ ਰਹਿੰਦਿਆਂ ਦੇਰੀ ਦੀਆਂ ਚਾਲਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲਾਇਆ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਨੀ ਅਗਲੇ ਚੀਫ ਆਫ ਡਿਫੈਂਸ ਸਟਾਫ CDS ਹੋਣਗੇ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹੈ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ। ਲੈਫਟੀਨੈਂਟ ਜਨਰਲ ਸੁਬਰਮਨੀ ਭਾਰਤੀ ਫੌਜ ਦੇ ਇਕ ਬਹੁਤ ਹੀ ਤਜਰਬੇਕਾਰ ਤੇ ਪ੍ਰਤਿਸ਼ਠਤ ਅਧਿਕਾਰੀ ਨੇ। ਇਸ ਸਮੇਂ ਉਹ ਸਤੰਬਰ 2025 ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿਚ ਮਿਲਟਰੀ ਐਡਵਾਈਜ਼ਰ ਵਜੋਂ ਸੇਵਾ ਨਿਭਾ ਰਹੇ ਨੇ। ਇਸ ਤੋਂ ਪਹਿਲਾਂ ਉਹ ਉਪ ਸੈਨਾ ਮੁਖੀ ਅਤੇ ਕੇਂਦਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਵੀ ਰਹਿ ਚੁੱਕੇ ਨੇ। ਸਰਕਾਰ ਨੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਸਮੁੰਦਰੀ ਫੌਜ ਦਾ ਮੁਖੀ ਨਿਯੁਕਤ ਕੀਤਾ ਹੈ। ਰੱਖਿਆ ਮੰਤਰਾਲੇ ਨੇ ਕਿਹੈ ਕਿ ਵਾਈਸ ਐਡਮਿਰਲ ਸਵਾਮੀਨਾਥਨ ਇਸ ਸਮੇਂ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਨਿਭਾ ਰਹੇ ਨੇ। ਉਨ੍ਹਾਂ ਨੂੰ ਭਾਰਤੀ ਸਮੁੰਦਰੀ ਫੌਜ ਵਿਚ ਲਗਭਗ 4 ਦਹਾਕੇ ਦੀ ਸ਼ਾਨਦਾਰ ਸੇਵਾ ਦਾ ਅਨੁਭਵ ਹੈ। ਉਹ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੀ ਥਾਂ ਲੈਣਗੇ, ਜੋ 31 ਮਈ ਨੂੰ ਸੇਵਾ ਮੁਕਤ ਹੋ ਰਹੇ ਨੇ। ਅੱਜ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ 165ਵੀਂ ਜਯੰਤੀ ਹੈ। ਇਸ ਮੌਕੇ ਵਿਸ਼ਵ ਪੱਧਰ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਪੱਛਮੀ ਬੰਗਾਲ ਵਿਚ ਸ਼ਾਂਤੀ ਨਿਕੇਤਨ, ਵਿਸ਼ਵ ਭਾਰਤੀ ਯੁਨੀਵਰਸਿਟੀ ਤੇ ਬੰਗਲਾਦੇਸ਼ ਚ ਵਿਸ਼ੇਸ਼ ਤੌਰ ਤੇ ਸਮਾਰੋਹ ਹੋ ਰਹੇ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੋਸ਼ੀ ਚ ਵਿਸਾਖ ਮੌਕੇ ਤੇ ਗੁਰੂਦੇਵ ਰਵਿੰਦਰ ਨਾਥ ਟੈਗੋਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਸੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤੇ ਅਟਲ ਪੈਨਸ਼ਨ ਯੋਜਨਾ ਨੇ 11 ਸਾਲ ਪੂਰੇ ਕਰ ਲਏ ਨੇ। ਵਿੱਤ ਮੰਤਰਾਲੇ ਨੇ ਕਿਹੈ ਕਿ ਇਨ੍ਹਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਉਦੇਸ਼ ਸਾਰਿਆਂ ਨੂੰ, ਖਾਸ ਕਰਕੇ ਸਮਾਜ ਦੇ ਕਮਜ਼ੋਰ ਤੇ ਹਾਸ਼ੀਆਗਤ ਵਰਗਾਂ ਨੂੰ ਕਿਫਾਇਤੀ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹੈ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 27 ਕਰੋੜ ਤੋਂ ਵੱਧ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 58 ਕਰੋੜ ਅਤੇ ਅਟਲ ਪੈਨਸ਼ਨ ਯੋਜਨਾ ਤਹਿਤ 9 ਕਰੋੜ ਨਾਂ ਦਰਜ ਕੀਤੇ ਗਏ ਨੇ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜੀਵਨ ਜੋਤੀ ਬੀਮਾ ਯੋਜਨਾ ਤਹਿਤ 10,70,000 ਤੋਂ ਵੱਧ ਪਰਿਵਾਰਾਂ ਦੇ 21,500 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਐ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 1,84,00,000 ਤੋਂ ਵੱਧ ਪਰਿਵਾਰਾਂ ਦੇ ਲਗਭਗ 3,660 ਕਰੋੜ ਰੁਪਏ ਦੇ ਦਾਅਵੇ ਨਿਪਟਾਏ ਗਏ ਨੇ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇਕ ਵਾਕਾਥੋਨ ਦਾ ਆਯੋਜਨ ਕੀਤਾ ਗਿਆ। ਇਸ ਵਿਚ ਆਕਾਸ਼ਵਾਣੀ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਸਰੋਤਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕਾਥੋਨ ਪਟਿਆਲਾ ਸਟੇਸ਼ਨ ਤੇ ਵੀ ਆਯੋਜਿਤ ਕੀਤਾ ਗਿਆ। ਜਲੰਧਰ ਚ ਵਾਕਾਥੋਨ ਨੂੰ ਆਕਾਸ਼ਵਾਣੀ ਪੰਜਾਬ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਮੀਣਾ ਅਤੇ ਜਲੰਧਰ ਦੂਰਦਰਸ਼ਨ ਦੇ DDG RL ਚਰੰਗਲ ਨੇ ਨਿਊਜ਼ ਤੇ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਰਵਾਨਾ ਕੀਤਾ। ਇਹ ਪ੍ਰੋਗਰਾਮ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੁੜਿਆ ਹੋਇਆ ਸੀ, ਜਿੱਥੇ ਸਰੋਤਿਆਂ, ਸਾਬਕਾ ਕਰਮਚਾਰੀਆਂ ਅਤੇ ਹੋਰ ਭਾਗੀਦਾਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਆਕਾਸ਼ਵਾਣੀ ਆਪਣੇ 591 ਸਟੇਸ਼ਨਾਂ ਦੇ ਵਿਸ਼ਾਲ ਨੈਟਵਰਕ ਰਾਹੀਂ ਸਰੋਤਿਆਂ ਨੂੰ ਲਗਾਤਾਰ ਸੂਚਨਾ, ਗਿਆਨ ਤੇ ਮਨੋਰੰਜਨ ਮੁਹੱਈਆ ਕਰਵਾ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਦੇਸ਼ ਦੀ ਲਗਭਗ 98% ਆਬਾਦੀ ਤੱਕ ਪਹੁੰਚਦੇ ਨੇ। ਖਾੜੀ ਇਲਾਕੇ ਵਿਚ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਐ।

0: ਅੰਟੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਓਮਾਨ ਦੀ ਖਾੜੀ ਵਿਚ ਇਕ ਤੇਲ ਟੈਂਕਰ ਨੂੰ ਕਬਜ਼ੇ ਚ ਲੈਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਉਸ ਦੇ ਸੁਰੱਖਿਆ ਬਲਾਂ ਨੇ ਰਾਨੀ ਝੰਡੇ ਵਾਲੇ ਦੋ ਟੈਂਕਰਾਂ ਨੂੰ ਰੋਕਿਆ ਜੋ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਦੀ ਉਲੰਘਣਾ ਕਰ ਰਹੇ ਸਨ। ਇਸ ਤਰ੍ਹਾਂ ਇਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਅਮਰੀਕਾ ਸਮਰਥਿਤ ਇਕ ਖਰੜਾ ਮਤੇ ਨੂੰ ਰੱਦ ਕਰਨ ਦਾ ਅਪੀਲ ਕੀਤੀ ਹੈ। ਇਹ ਮਤਾ ਹੋਰਮੁਜ਼ ਸਟੇਟ ਵਿਚ ਜਹਾਜ਼ਾਂ ਦੀ ਸੁਰੱਖਿਆ ਨਾਲ ਸਬੰਧਤ ਸੀ। ਇਰਾਨ ਨੇ ਇਸ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਅਤੇ ਅਮਰੀਕੀ ਹਿੱਤਾਂ ਦੀ ਪੂਰਤੀ ਲਈ ਇਕ ਕਦਮ ਕਰਾਰ ਦਿੱਤਾ ਹੈ। ਇਰਾਨ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਤਜਵੀਜ਼ਸ਼ੁਦਾ ਮਤੇ ਦਾ ਸਮਰਥਨ ਨਾ ਕਰਨ ਦੀ ਅਪੀਲ ਕੀਤੀ ਹੈ। ਹੋਰਮੁਜ਼ ਸਟੇਟ ਨੇੜੇ ਕੱਲ੍ਹ ਲੱਕੜ ਦੀ ਕਿਸ਼ਤੀ ਵਿਚ ਅੱਗ ਲੱਗਣ ਕਾਰਨ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਚਾਰ ਹੋਰ ਝੁਲਸ ਗਏ। ਸਰਕਾਰੀ ਸੂਤਰਾਂ ਨੇ ਦਸਿਆ ਕਿ ਕੋਲੋਂ ਲੰਘ ਰਹੇ ਇਕ ਜਹਾਜ਼ ਨੇ ਕਿਸ਼ਤੀ ਦੇ ਚਾਲਕ ਦਲ ਨੂੰ ਬਚਾਇਆ ਹੈ। ਜ਼ਖਮੀਆਂ ਦਾ ਦੁਬਈ ਵਿਚ ਇਲਾਜ ਚੱਲ ਰਿਹੈ ਅਤੇ ਉਹ ਸੁਰੱਖਿਅਤ ਨੇ। ਸੂਤਰਾਂ ਨੇ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹੈ। ਭਾਰਤੀ ਕੌਂਸੁਲੇਟ ਦੇ ਅਧਿਕਾਰੀਆਂ ਨੇ ਬਚਾਏ ਗਏ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਹੈ। ਸੁਪਰੀਮ ਕੋਰਟ ਨੇ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਵੱਧ ਰਹੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟਾਈ ਹੈ। ਸੁਪਰੀਮ ਕੋਰਟ ਨੇ ਰਾਜ ਵੱਲੋਂ ਨਸ਼ੀਲੇ ਪਦਾਰਥਾਂ ਨਾਲ ਨਿਪਟਣ ਦੇ ਤਰੀਕੇ ਵਿਚ ਇਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਮਨੁੱਖੀ ਨੁਕਸਾਨ ਚਿੰਤਾਜਨਕ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲੇ ਬਾਗਚੀ ਦੀ ਬੈਂਚ ਨੇ ਇਕ ਤਾਜ਼ਾ ਘਟਨਾ ਦਾ ਹਵਾਲਾ ਦਿੱਤਾ ਜਿਸ ਵਿਚ ਇਕ ਮਾਂ ਨੇ ਆਪਣੇ ਸਾਰੇ ਪੰਜ ਪੁੱਤਰਾਂ ਨੂੰ ਨਸ਼ਿਆਂ ਦੀ ਲੱਤ ਕਾਰਨ ਗੁਆ ਦਿੱਤਾ। ਬੈਂਚ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਖਤਰਾ ਇਕ ਅਜਿਹੇ ਬਿੰਦੂ ਤੇ ਪਹੁੰਚ ਗਿਐ ਜਿੱਥੇ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਜ਼ਰੂਰੀ ਹੋ ਸਕਦੀ ਹੈ। ਚੀਫ਼ ਜਸਟਿਸ ਨੇ ਰਾਜ ਅਤੇ ਕੇਂਦਰੀ ਏਜੰਸੀਆਂ ਦੋਵਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਲਈ ਕੰਮ ਕਰਨ ਲਈ ਕਿਹਾ ਹੈ। ਬੈਂਚ ਨੇ ਪ੍ਰਚਾਰ ਲਈ ਹੇਠਲੇ ਪੱਧਰ ਦੇ ਅਪਰਾਧੀਆਂ ਤੇ ਧਿਆਨ ਕੇਂਦਰਿਤ ਕਰਨ ਅਤੇ ਵੱਡੇ ਤਸਕਰਾਂ ਨੂੰ ਖੁੱਲ੍ਹੇਆਮ ਛੱਡਣ ਲਈ ਰਾਜ ਪੁਲਿਸ ਦੀ ਨੁਕਤਾਚੀਨੀ ਵੀ ਕੀਤੀ ਹੈ। ਆਈਪੀਐਲ ਕ੍ਰਿਕਟ ਵਿਚ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਮਰੀਕਾ ਨੇ ਕਿਹਾ ਕਿ ਉਹ ਭਾਰਤ ਸਮੇਤ ਦੱਖਣੀ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨੂੰ ਵਿਸ਼ਵ ਪੱਧਰੀ ਤਕਨਾਲੋਜੀ ਤੱਕ ਪਹੁੰਚ ਦੇਣਾ ਚਾਹੁੰਦਾ ਤਾਂ ਜੋ ਉਹ ਵਿਰੋਧੀ ਦੇਸ਼ਾਂ ਤੇ ਨਿਰਭਰ ਨਾ ਰਹਿਣ। ਅਮਰੀਕੀ ਵਿਦੇਸ਼ ਵਿਭਾਗ ਵਿਚ ਉਪ ਸਹਾਇਕ ਮੰਤਰੀ ਬੈਥਨੀ ਮੋਰੀਸਨ ਨੇ ਇਹ ਗੱਲ ਅਮਰੀਕਾ ਭਾਰਤ ਏਆਈ ਅਤੇ ਇਮਰਜਿੰਗ ਟੈਕਨਾਲੋਜੀ ਫੋਰਮ ਵਿਚ ਕਹੀ। ਉਨੂਾ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਿਕਾਸ ਨਾਲ ਸਪਸ਼ਟ ਨਿਯਮਾਂ ਅਤੇ ਸੁਰੱਖਿਆ ਜ਼ਰੂਰੀ ਹੈ। ਮੋਰੀਸਨ ਨੇ ਕਿਹਾ ਕਿ ਅਮਰੀਕਾ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੁਨੀਆ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਜੋ ਹੋਰ ਦੇਸ਼ ਇਸ ਤੋਂ ਲਾਭ ਉਠਾ ਸਕਣ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵਿੰਦੁ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿਚ ਟੀਵੀਕੇ ਮੁਖੀ ਸੀ ਜੋਸਫ਼ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਮਣੀ ਅਗਲੇ ਚੀਫ਼ ਆਫ਼ ਡਿਫੈਂਸ ਸਟਾਫ ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਖਾੜੀ ਇਲਾਕੇ ਵਿਚ ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ ਤੇ ਆਈਪੀਐਲ ਕ੍ਰਿਕਟ ਵਿਚ ਅੱਜ ਜੈਪੁਰ ਵਿਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: آداب، یہ آکاش وانی ہے خبروں کے ساتھ، میں محمد عمار۔ سوندو ادھیکاری مغربی بنگال کے بی جے پی کے پہلے وزیر اعلی بن گئے ہیں۔ انہوں نے 5 کابینی وزراء کے ساتھ حلف لیا۔ تمل ناڈو میں سرکار بنانے پر سیاسی تعطل برقرار ہے۔ ٹی وی کے پارٹی کو اکثریت ملنا باقی ہے۔ قانونی خدمات کی قومی اتھارٹی تنازعات کے بآسانی حل کے لیے پورے ملک میں لوک عدالت کا انعقاد کر رہی ہے۔ وزیر خارجہ ڈاکٹر جے شنکر نے باہمی تعاون کو مضبوط کرنے کی غرض سے ترینداد اور ٹوبیگو کی وزیر اعظم سے ملاقات کی۔ اور آئی پی ایل کرکٹ میں آج شام جے پور میں راجستھان رائلز کا مقابلہ گجرات ٹائٹنز سے ہوگا۔ اب خبریں تفصیل سے۔ کولکاتہ کے بریگیڈ پریڈ گراؤنڈ میں سوندو ادھیکاری کو مغربی بنگال کے بی جے پی کے پہلے وزیر اعلی کے طور پر حلف دلایا گیا۔ ان کے ساتھ 5 دوسرے کابینہ وزیروں نے بھی حلف لیا۔ ان وزیروں کے نام ہیں دلیپ

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਅੱਜ ਤੁਹਾਡੇ ਕੀਤੇ ਸੂਫੀਆਨਾ ਕਲਾਮ ਦਾ ਪ੍ਰੋਗਰਾਮ ਘੇਨ ਕੇ ਹਾਜ਼ਰ ਹਾਂ। ਪਹਿਲਾਂ ਮੈਂ ਤੁਹਾਨੂੰ ਸੂਫੀ ਸੰਗੀਤ ਬਾਰੇ ਕੁਝ ਦੱਸਦੀ ਹਾਂ। ਸੂਫੀ ਸੰਗੀਤ ਭਗਤੀ ਸੰਗੀਤ ਦਾ ਹੀ ਇੱਕ ਰੂਪ ਹੈ। ਪੁਰਾਣੇ ਸੂਫੀ ਸੰਤਾਂ ਕਵੀਆਂ ਨੇ ਬਹੁ ਸੂਫੀਆਨਾ ਕਲਾਮ ਦੋਹੜੇ ਆਦਿ ਲਿਖੇ ਹਨ, ਜਿਨ੍ਹਾਂ ਵਿਚ ਬੁੱਲੇ ਸ਼ਾਹ, ਅਮੀਰ ਖੁਸਰੋ, ਖਵਾਜਾ ਗੁਲਾਮ ਫਰੀਦ ਆਦਿ ਦਾ ਨਾਮ ਅੱਗੋਂ ਆਉਂਦਾ ਹੈ। ਸੂਫੀਆਨਾ ਕਲਾਮ ਕੋ ਗਾਵਣ ਦਾ ਆਪਣਾ ਹੀ ਇਕ ਅੰਦਾਜ਼ ਹੈ। ਇਹ ਕਵਾਲੀ ਵਾਲੀਕਾਰ ਗਾਵਣ ਵਿਚ ਆਉਂਦਾ ਹੈ। ਇੰਜ ਆਧਾ ਵੇਂਦਾ ਕਿ ਸੂਫੀ ਸੰਸਕ੍ਰਿਤੀ ਇਕ ਅਲਹਦਾ ਹੀ ਸੰਸਕ੍ਰਿਤੀ ਹੈ, ਜਿਹੜੀ ਸਾਰਾ ਸੰਸਾਰ ਭਰ ਵਿਚ ਮਸ਼ਹੂਰ ਹੈ। ਪਰ ਏਸ਼ੀਆ ਵਿਚ ਸੂਫੀ ਸੰਸਕ੍ਰਿਤੀ ਬਹੁ ਫੈਲੀ ਹੈ। ਇੰਡੋਨੇਸ਼ੀਆ ਤੋਂ ਅਫਗਾਨਿਸਤਾਨ ਤੇ ਉਥੋਂ ਮੋਰੱਕੋ ਤੱਕ ਸੂਫੀਆਂ ਨੇ ਸੰਗੀਤ ਨੂੰ ਆਪਣੀ ਗਾਇਕੀ ਦਾ ਕੇਂਦਰ ਬਣਾ ਦਿੱਤਾ ਹੈ। ਤੇ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਬੀਬੀ ਨੂਰਾਂ ਦੀ ਆਵਾਜ਼ ਵਿਚ ਇਹ ਸੂਫੀਆਨਾ ਕਲਾਮ। ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨੀ ਫਕੀਰ ਦੇ ਵਿਚੋਂ।

ਇਹ ਕਾਫੀ ਤੁਸਾਂ ਬੀਬੀ ਨੂਰਾਂ ਦੀ ਆਵਾਜ਼ ਵਿਚ ਸੁਣਦੇ ਪਏ ਹੋਵੇ। ਸੂਫੀ ਸੰਗੀਤ ਵਿਚ ਪ੍ਰੇਮ ਕੋ ਦਰਸਾਉਂਦੇ ਕਲਾਮ ਗਜ਼ਲ ਤੇ ਕਾਫੀ ਰੂਪ ਵਿਚ ਪੇਸ਼ ਕੀਤੇ ਜਾਂਦੇ ਹਨ। ਭਾਸ਼ਾ ਕੋਈ ਵੀ ਗਿਨੋ, ਸੂਫੀਆਨਾ ਕਲਾਮ ਇਕਾਈ ਹੈ। ਸੂਫੀਆਨਾ ਕਲਾਮ ਲਿਖੇ ਦੇ ਕਵੀਆਂ ਨੇ ਹਰ ਭਾਸ਼ਾ ਦੇ ਸ਼ਬਦ ਇਕ ਦੂਜੇ ਤੋਂ ਗਿਨੇ ਹਨ। ਸੂਫੀਆਨਾ ਕਲਾਮ ਵਿਚ ਅਕਸਰ ਇਕ ਭਾਸ਼ਾ ਨਹੀਂ ਕਈ ਭਾਸ਼ਾਵਾਂ ਦੇ ਸ਼ਬਦ ਗਿਨੇ ਵੇਂਦੇ ਹਨ। ਭਾਸ਼ਾ ਕੋਈ ਵੀ ਹੋਂਦੀ ਉਹੀ ਪਵਿੱਤਰ ਭਾਵਨਾਵਾਂ, ਪਿਆਰ, ਰੱਬ ਨਾਲ ਲਗਾਵ, ਪ੍ਰੇਮ, ਬਸ ਇਹੀ ਸਭ ਕੁਝ। ਤੇ ਸੱਚ ਪੁੱਛੋ ਤਾਂ ਇਹੀ ਸਭ ਕੁਝ ਜ਼ਿੰਦਗੀ 'ਚ ਹੋਵਣ ਕੀਤੇ, ਭਾਲਣ ਕੀਤੇ ਸੂਫੀ ਕਵੀਆਂ ਨੇ ਸਾਰਾ ਜ਼ਿੰਦਗੀ ਲਗਾ ਛੱਡੀ ਹੈ। ਜਿਵੇਂ ਇੱਕ ਪੰਜਾਬੀ ਦਾ ਸ਼ਾਇਰ ਲਿਖਾ ਹੈ, ਉਮਰ ਭਰ ਚੱਲ ਕੇ ਵੀ ਤੇਰੇ ਤੀਕ ਨਾ ਆਇਆ ਗਿਆ, ਲੱਗਦਾ ਹੈ ਜ਼ਿੰਦਗੀ ਦਾ ਸਾਰਾ ਸਫ਼ਰ ਜਾਇਆ ਗਿਆ। ਹੁਣ ਇਹ ਸ਼ਾਇਰੀ ਕੋ ਆਪਣੇ ਪਿਆਰ ਨਾਲ ਜੋੜ ਗਿਨੋ ਜਾਂ ਰੱਬ ਨਾਲ ਕਿ ਭਾਈ ਉਮਰ ਭਰ ਚੱਲ ਕੇ ਵੀ ਮੈਂ ਤੇਰੇ ਤੀਕ ਨਾ ਪਹੁੰਚ ਸਕਾਂ, ਫਿਰ ਚਾਹੇ ਉਹ ਰੱਬ ਹੈ ਜਾਂ ਪ੍ਰੇਮੀ। ਸੂਫੀ ਸੰਤਾਂ ਦਾ ਭਾਵ ਵੀ ਇਹੀ ਹੈ। ਹੁਣ ਮੈਂ ਤੁਹਾ ਕੋ ਸੁਣਵੇਂਦੀ ਹਾਂ ਇਹ ਕਾਫੀ, ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ, ਆ ਜਾ ਪਰਦੇਸੀਆ ਵਸਤਾਈ ਪਿਆਰ ਦਾ।

ਸੁਫੀਆਨਾ ਕਲਾਮ ਦਾ ਪ੍ਰੋਗਰਾਮ ਆਲ ਇੰਡੀਆ ਰੇਡੀਓ ਦੇ ਸਰੈਕੀ ਪ੍ਰੋਗਰਾਮ ਵਿਚ ਪੇਸ਼ ਕੀਤਾ ਗਿਆ। ਪ੍ਰੋਗਰਾਮ ਕਿੰਜ ਦਾ ਲੱਗਾ ਸਾਕੂ ਖਤ ਗਲ ਕੇ ਦੱਸੋ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।

ਦੇਸ਼ ਪੰਜਾਬ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਕਰਮਜੀਤ ਵੱਲੋਂ ਪਿਆਰ ਭਰੀ ਨਮਸਕਾਰ, ਆਦਾਬ ਅਤੇ ਸਤਿ ਸ੍ਰੀ ਅਕਾਲ। ਹਾਜ਼ਰ ਹੋ ਗਈ ਹਾਂ ਅੱਜ ਦੇ ਤੁਹਾਡੇ ਲਈ ਦੇਸ਼ ਪੰਜਾਬ ਦੇ ਸਿਲਸਿਲੇ ਲੈ ਕੇ। ਦੇਸ਼ ਪੰਜਾਬ ਪ੍ਰੋਗਰਾਮ ਦੇ ਵਿਚ ਹੁਣ ਤੋਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗੀ ਅੱਜ ਦੀ ਗੱਲ, ਤੇ ਇਸ ਤੋਂ ਬਾਅਦ ਸਿਲਸਿਲਾ ਹੋਏਗਾ ਖਬਰਸਾਰ। ਖਬਰਸਾਰ ਸਿਲਸਿਲੇ ਦੇ ਵਿਚ ਅੱਜ ਚਰਚਾ ਚ ਸ਼ਾਮਲ ਹੋਣਗੇ ਅਰੁਣਦੀਪ ਤੇ ਜੋਗਿੰਦਰ ਸੰਧੂ। 6:10 ਤੇ ਸੁਗਮ ਸੰਗੀਤ ਸਿਲਸਿਲਾ ਤੁਸੀਂ ਅੱਜ ਸੁਣੋਗੇ, ਉਸ ਦੇ ਵਿਚ ਹਰਵਿੰਦਰ ਸਹਿਗਲ, ਸੁਸ਼ਮਿਤਾ ਚੱਕਰਵਰਤੀ ਤੇ ਨਾਲ ਪਾਲੀ ਦੇਤਵਾਲੀਆ ਦੇ ਗਾਏ ਹੋਏ ਗੀਤਾਂ ਨੂੰ ਸੁਣੋਗੇ। ਪ੍ਰੋਗਰਾਮ ਦੇ ਅਖੀਰ ਦੇ ਵਿਚ ਤਮੰਨਾ ਸਿਲਸਿਲਾ ਤੁਹਾਡੀ ਨਜ਼ਰ ਕੀਤਾ ਜਾਏਗਾ। ਇਹ ਤਾਂ ਸੀ ਪ੍ਰੋਗਰਾਮ ਦਾ ਵੇਰਵਾ, ਸਾਰੀ ਜਾਣਕਾਰੀ ਜੋ ਸਿਲਸਿਲੇ ਅੱਜ ਤੁਹਾਡੀ ਨਜ਼ਰ ਕਰਨੀ ਨੇ। ਸ਼ੁਰੂ ਕਰਦੇ ਹਾਂ ਪ੍ਰੋਗਰਾਮ ਅੱਜ ਦੀ ਗੱਲ ਦੇ ਨਾਲ।

ਅੱਜ ਦੀ ਗੱਲ ਸਿਲਸਿਲਾ ਅੱਜ ਦੀ ਗੱਲ ਦੋਸਤੋ ਜੋ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਉਹ ਹੈ ਪ੍ਰਵਾਸੀ ਪੰਛੀ ਦਿਵਸ ਦੇ ਬਾਰੇ ਦੇ ਵਿੱਚ ਜੀ ਹਾਂ ਦੋਸਤੋ ਪ੍ਰਵਾਸੀ ਪੰਛੀ ਦਿਵਸ ਹਰ ਸਾਲ 9 ਮਈ ਨੂੰ ਮਨਾਇਆ ਜਾਂਦਾ ਹੈ ਤੇ ਪੰਛੀਆਂ ਦਾ ਪ੍ਰਵਾਸ ਇਹ ਦਰਸਾਉਂਦਾ ਹੈ ਕਿ ਵਾਤਾਵਰਣ ਵਿੱਚ ਤਬਦੀਲੀ ਆ ਰਹੀ ਹੈ ਵਾਤਾਵਰਣ ਜੋ ਮਨੁੱਖਾਂ ਦੇ ਨਾਲ ਨਾਲ ਜੀਵ ਜੰਤੂਆਂ ਦਾ ਵੀ ਹੈ ਕਿਉਂਕਿ ਉਹ ਵੀ ਕੁਦਰਤ ਦੇ ਉਹ ਜੀਵ ਨੇ ਜਿਨ੍ਹਾਂ ਨੇ ਧਰਤੀ ਉੱਤੇ ਵਾਤਾਵਰਣ ਦਾ ਸੰਤੁਲਨ ਤੇ ਕੁਦਰਤ ਦੇ ਵਿੱਚ ਤਾਲਮੇਲ ਨੂੰ ਬਣਾ ਕੇ ਰੱਖਿਆ ਹੋਇਆ ਹੈ ਪੰਛੀਆਂ ਦੀ ਸਾਂਭ ਸੰਭਾਲ ਅਤੇ ਕੁਦਰਤ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਅਣਗੌਲਿਆ ਬਿਲਕੁਲ ਨਹੀਂ ਕੀਤਾ ਜਾ ਸਕਦਾ ਇਸ ਦੇ ਲਈ ਬਹੁਤ ਸਾਰੇ ਕਮਿਊਨਿਟੀ ਸਾਇੰਸ ਪ੍ਰੋਜੈਕਟਾਂ ਦੀ ਪੜਚੋਲ ਕੀਤੀ ਜਾਂਦੀ ਹੈ ਜੋ ਪੰਛੀਆਂ ਉਨ੍ਹਾਂ ਦੀ ਆਬਾਦੀ ਅਤੇ ਉਨ੍ਹਾਂ ਦੇ ਕਾਰਕਾਂ ਬਾਰੇ ਜਾਣਕਾਰੀ ਸਾਨੂੰ ਦਿੰਦੇ ਨੇ ਇਕੱਠੀ ਕਰਕੇ ਜਾਣਕਾਰੀ ਦੇ ਵਿਚ ਸਾਨੂੰ ਇਸ ਨਤੀਜੇ ਤੇ ਪਹੁੰਚਾਉਂਦੇ ਨੇ ਕਿ ਉਨ੍ਹਾਂ ਦੀ ਰੱਖਿਆ ਕਰਨ ਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਦੇ ਬਾਰੇ ਹੁਣ ਚਰਚਾ ਕਰਨ ਦੀ ਲੋੜ ਹੈ ਵਿਸ਼ਵ ਪ੍ਰਵਾਸੀ ਪੰਛੀ ਦਿਵਸ ਇਕ ਸੰਯੁਕਤ ਰਾਸ਼ਟਰ ਨੂੰ ਸਮਰਪਿਤ ਵਿਸ਼ਵ ਵਿਆਪੀ ਜਾਗਰੂਕਤਾ ਉਭਾਰ ਮੁਹਿੰਮ ਹੈ ਜੋ ਕਿ 4 ਅੰਤਰਰਾਸ਼ਟਰੀ ਭਾਈਵਾਲਾਂ ਦੁਆਰਾ ਤਾਲਮੇਲ ਨਾਲ ਸਥਾਪਿਤ ਕਰਦੀ ਹੈ ਜਿਨ੍ਹਾਂ ਦੇ ਵਿਚ ਜੰਗਲੀ ਜਾਨਵਰਾਂ ਦੀਆਂ ਪ੍ਰਜਾਤੀਆਂ ਦੀ ਸਾਂਭ ਸੰਭਾਲ ਅਫਰੀਕੀ ਯੂਰੇਸ਼ੀਅਨ ਪ੍ਰਵਾਸੀ ਜਲ ਪੰਛੀਆਂ ਦੀ ਸੰਭਾਲ ਤੇ ਸਮਝੌਤਾ ਤੇ ਪੂਰਵੀ ਏਸ਼ੀਆਈ ਆਸਟ੍ਰੇਲੀਅਨ ਫਲਾਈਵੇ ਭਾਈਵਾਲੀ ਅਤੇ ਅਮਰੀਕਾ ਲਈ ਵਾਤਾਵਰਣ ਇਕੱਠੇ ਮਿਲ ਕੇ ਇਕ ਸੰਗਠਨ ਮਿਲ ਕੇ ਸਰਕਾਰਾਂ ਵਿਗਿਆਨੀ ਅਤੇ ਭਾਈਚਾਰਿਆਂ ਤੇ ਵਿਅਕਤੀਆਂ ਨੂੰ ਇਕ ਸਾਂਝੇ ਮਿਸ਼ਨ ਦੇ ਨਾਲ ਇਕਜੁੱਟ ਇਕੱਠਾ ਕਰਦੀ ਹੈ ਸੰਸਥਾ ਵਿਸ਼ਵ ਪ੍ਰਵਾਸੀ ਪੰਛੀ ਦਿਵਸ ਜੀ ਹਾਂ ਦੋਸਤੋ ਇਸ ਸਾਲ ਦਾ ਵਿਸ਼ਵ ਪ੍ਰਵਾਸੀ ਪੰਛੀ ਦਿਵਸ ਦਾ ਥੀਮ ਸਾਨੂੰ ਆਧੁਨਿਕ ਸੰਭਾਲ ਦੇ ਆਧਾਰ ਵਜੋਂ ਭਾਈਚਾਰੇ ਅਤੇ ਨਾਗਰਿਕ ਵਿਗਿਆਨ ਤੇ ਰੋਸ਼ਨੀ ਪਾਉਂਦਾ ਹੋਇਆ ਦੱਸਦਾ ਏ ਇਹ ਮੁਹਿੰਮ ਇਸ

ਗੱਲ ਦੇ ਵੱਲ ਧਿਆਨ ਖਿੱਚਦੀ ਹੈ ਤੇ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਕਿਵੇਂ ਦੁਨੀਆ ਭਰ ਦੇ ਵਿਅਕਤੀ ਭਾਈਚਾਰੇ ਅਤੇ ਸੰਗਠਨ ਲੋੜੀਂਦੇ ਗਿਆਨ ਆਧਾਰ ਬਣਾ ਕੇ ਪੰਛੀਆਂ ਦੀ ਮਦਦ ਕਰ ਸਕਦੇ ਹਨ। ਸਮਾਜ ਦੇ ਵਿਚ ਤੇ ਸਾਡੇ ਵਾਤਾਵਰਨ ਦੇ ਵਿਚ ਤਾਲਮੇਲ ਬਣਾਇਆ ਜਾ ਸਕਦਾ ਹੈ, ਕਿਉਂਕਿ ਸਮਾਜ ਵਿਚ ਰਹਿਣ ਵਾਲਾ ਸਮਾਜਿਕ ਜੀਵ ਵੀ ਤਾਂ ਮਨੁੱਖ ਹੀ ਹੈ, ਉਹ ਵੀ ਇਕ ਪ੍ਰਾਣੀ ਹੈ। ਸੋ ਦੂਸਰੇ ਪ੍ਰਾਣੀਆਂ ਦੀ ਸਾਂਭ ਸੰਭਾਲ ਕਰਨਾ ਵੀ ਸਾਡਾ ਹੀ ਫਰਜ਼ ਬਣਦਾ ਹੈ। ਪੰਛੀਆਂ ਦੀ ਸੈਰ ਨਿਰੀਖਣ ਅਧੀਨ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨਾਂ ਦੇ ਵਿਚ ਦੇਖਣ ਦੇ ਲਈ ਗਾਈਡਡ ਟੂਰਸ ਦੀ ਪਲਾਨਿੰਗ ਵੀ ਆਉਣ ਵਾਲੇ ਸਮੇਂ ਦੇ ਵਿਚ ਆਪਣੇ ਆਪ ਦੇ ਵਿਚ ਵਿਲੱਖਣ ਹੋਣ ਵਾਲੀ ਹੈ। ਜੀ ਹਾਂ ਦੋਸਤੋ, ਪੰਛੀ ਜੋ ਸਾਨੂੰ ਇਹ ਸਿਖਾਉਂਦੇ ਨੇ ਕਿ ਜੋ ਕੁਦਰਤ ਤੋਂ ਲਿਆ ਜਾਂਦਾ ਹੈ ਉਹ ਕੁਦਰਤ ਨੂੰ ਦਿੱਤਾ ਵੀ ਜਾਂਦਾ ਹੈ। ਜੀ ਹਾਂ, ਇਨ੍ਹਾਂ ਦਾ ਪ੍ਰਵਾਸ ਬਹੁਤ ਕੁਝ ਅਜਿਹਾ ਕਰ ਜਾਂਦਾ ਹੈ ਜਿਸ ਦੇ ਨਾਲ ਸਾਡੀ ਕੁਦਰਤ ਦੇ ਵਿਚ ਨਿਖਾਰ ਆਉਂਦਾ ਹੈ, ਸਾਨੂੰ ਸਮਾਂ ਤੇ ਵਾਤਾਵਰਨ ਬਦਲ ਰਿਹਾ ਹੈ ਇਸ ਦੀ ਜਾਣਕਾਰੀ ਮਿਲਦੀ ਹੈ। ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿਚ ਬਹੁਤ ਸਾਰੇ ਕੁਝ ਨਵੇਂ ਨੁਕਤੇ ਅਪਣਾਏ ਜਾਣਗੇ, ਕੁਝ ਨਵੀਆਂ ਗਾਢਾਂ ਦੇ ਨਾਲ ਕੁਝ ਨਤੀਜਿਆਂ ਦੇ ਉੱਤੇ ਪਹੁੰਚ ਕੇ ਇਨ੍ਹਾਂ ਪੰਛੀਆਂ ਦੀ ਸਾਂਭ ਸੰਭਾਲ ਦੇ ਵੱਲ ਕੁਝ ਜ਼ਰੂਰੀ ਕਦਮ ਪੁੱਟੇ ਜਾਣਗੇ। ਪੰਛੀਆਂ ਦੀ ਸੁੰਦਰਤਾ ਅਤੇ ਮਹੱਤਵ ਤੋਂ ਪ੍ਰਚਲਿਤ ਤੇ ਪ੍ਰੇਰਿਤ ਰਚਨਾਤਮਕ ਕੰਮਾਂ ਦੇ ਵਿਚ ਵੀ ਰੁਚੀ ਨੂੰ ਵਧਾਇਆ ਜਾਏਗਾ, ਕਿਉਂਕਿ ਇਹ ਪੰਛੀ ਜਦੋਂ ਤੱਕ ਇਨ੍ਹਾਂ ਪੰਛੀਆਂ ਤੋਂ ਅਸੀਂ ਜਾਗਰੂਕ ਨਹੀਂ ਹੋਵਾਂਗੇ, ਇਨ੍ਹਾਂ ਦੀ ਖਾਸੀਅਤ, ਇਨ੍ਹਾਂ ਦੀ ਖੂਬੀ, ਇਨ੍ਹਾਂ ਦੇ ਮਹੱਤਵਪੂਰਨ ਗੁਣਾਂ ਤੋਂ ਅਸੀਂ ਜਾਣੂ ਨਹੀਂ ਹੋਵਾਂਗੇ ਤਾਂ ਅਸੀਂ ਇਨ੍ਹਾਂ ਨੂੰ ਕਿਵੇਂ ਸੰਭਾਲਣ ਦੇ ਵੱਲ ਕਦਮ ਪੁੱਟਾਂਗੇ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਦੀ ਜਾਣਕਾਰੀ ਵੀ ਤੁਹਾਨੂੰ ਹੋਵੇ ਕਿ ਕਿਸ ਪੰਛੀ ਦੀ ਕੀ ਖੂਬੀ ਹੈ ਤੇ ਉਸ ਨੂੰ ਕੁਦਰਤ ਨੇ ਕਿਵੇਂ ਵਿਸ਼ੇਸ਼ ਗੁਣ ਦੇ ਨਾਲ ਨਿਵਾਜਿਆ ਹੈ। ਪ੍ਰਵਾਸੀ ਪੰਛੀਆਂ ਦੇ ਅਨੁਕੂਲ ਸ਼ਹਿਰੀ ਯੋਜਨਾਬੰਦੀ ਨਿਵਾਸ ਸਥਾਨਾਂ ਦੀ ਬਹਾਲੀ ਅਤੇ ਜੈਵ ਵਿਭਿੰਨਤਾ ਤੇ ਸੈਸ਼ਨਸ ਦੇ ਲਈ ਵਿਦਿਅਕ ਵਰਕਸ਼ਾਪਾਂ ਲਗਾਈਆਂ ਜਾਣਗੀਆਂ। ਵੱਖ ਵੱਖ ਪੰਛੀਆਂ ਦੀਆਂ ਖੂਬੀਆਂ ਤੇ ਉਨ੍ਹਾਂ ਦੇ ਇਨ੍ਹਾਂ ਸਥਾਨਾਂ ਦੇ ਬਾਰੇ ਚ ਕੁਦਰਤ ਦੇ ਵਿਚ ਉਨ੍ਹਾਂ ਦੇ ਅਨਮੋਲ ਯੋਗਦਾਨ ਦੇ ਬਾਰੇ ਦੇ ਵਿਚ ਵਰਕਸ਼ਾਪਾਂ ਦੇ ਰਾਹੀਂ ਜਾਣਕਾਰੀ ਦਿੱਤੀ ਜਾਣੀ ਵੀ ਇਸ ਹੀ ਖਾਸ ਨੁਕਤੇ ਦੇ ਅਧੀਨ ਆਉਂਦਾ ਹੈ, ਜਿਸ ਦੇ ਵਿਚ ਪ੍ਰਵਾਸੀ ਪੰਛੀਆਂ ਦੀ ਸੰਭਾਲ ਦੇ ਨਾਲ ਨਾਲ ਉਨ੍ਹਾਂ ਦੀ ਖੂਬੀਆਂ ਤੋਂ ਉਨ੍ਹਾਂ ਦੇ ਸਮਾਜ ਦੇ ਨਾਲ ਹੀ ਵਾਤਾਵਰਨ ਦੇ ਲਈ ਜੋ ਯੋਗਦਾਨ ਹੈ ਉਸ ਤੋਂ ਜਾਣੂ ਕਰਵਾਇਆ ਜਾਏਗਾ। ਪ੍ਰਵਾਸੀ ਪੰਛੀ ਪਰਾਗਣ, ਕੀਟ ਨਿਯੰਤਰਣ ਅਤੇ ਬੀਜਾਂ ਦੇ ਫੈਲਾਅ ਦਾ ਸਮਰਥਨ ਕਰਦੇ ਨੇ ਅਤੇ ਵਾਤਾਵਰਨ ਦੇ ਸੰਤੁਲਨ ਦੇ ਵਿਚ ਯੋਗਦਾਨ ਪਾਉਂਦੇ ਨੇ। ਇਸ ਗੱਲ ਤੋਂ ਸਾਡੇ ਲਈ ਜਾਣੂ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਦੋਸਤੋ, ਕਿ ਜਿਵੇਂ ਅਸੀਂ ਕੁਦਰਤ ਦੇ ਵਿਚ ਕੁਦਰਤ ਦੇ ਵਾਤਾਵਰਨ ਨੂੰ ਆਪਣੇ ਲਈ ਆਪਣਾ ਘਰ ਬਣਾਇਆ ਹੈ, ਉਸੇ ਤਰ੍ਹਾਂ ਹੀ ਉਨ੍ਹਾਂ ਦੇ ਲਈ ਪੰਛੀਆਂ ਦੇ ਲਈ ਵੀ ਇਹ ਘਰ ਹੈ। ਜਿਵੇਂ ਅਸੀਂ ਇੱਕ ਮੁਲਕ ਤੋਂ ਦੂਸਰੇ ਮੁਲਕ ਦੇ ਵਿਚ ਪ੍ਰਵਾਸ ਕਰਦੇ ਹਾਂ, ਉਸੇ ਤਰ੍ਹਾਂ ਹੀ ਪੰਛੀ ਵੀ ਇੱਕ ਹੱਦ ਤੋਂ ਦੂਸਰੀ ਹੱਦ ਦੇ ਵਿਚ ਦਾਖਲ ਹੋ ਕੇ ਬਹੁਤ ਕੁਝ ਨਵਾਂ ਸਿਰਜਦੇ ਨੇ। ਪਾਰਕਾਂ, ਚਿੜੀਆਂ ਘਰਾਂ, ਅਜਾਇਬ ਘਰਾਂ ਦੇ ਵਿਚ ਵੱਖ ਵੱਖ ਸਮੇਂ ਦੇ ਸਮਾਗਮਾਂ ਦੇ ਰਾਹੀਂ ਜਨਤਾ ਨੂੰ ਉਨ੍ਹਾਂ ਪ੍ਰਵਾਸੀ ਪੰਛੀਆਂ ਦੀ ਵਿਲੱਖਣਤਾ ਅਤੇ ਖੂਬੀਆਂ ਤੋਂ ਜਾਣੂ ਕਰਵਾਇਆ ਜਾਣਾ ਵੀ ਇਸੇ ਟੀਚੇ ਦੇ ਅਧੀਨ ਹੀ ਆਉਂਦਾ ਹੈ, ਤਾਂ ਕਿ ਪ੍ਰਵਾਸੀ ਪੰਛੀਆਂ ਦੀ ਜਾਣਕਾਰੀ ਹਰ ਇੱਕ ਨਾਗਰਿਕ ਨੂੰ ਹੋ ਸਕੇ ਔਰ ਉਹ ਕੁਦਰਤ ਦੇ ਇਸ ਅਨਮੋਲ ਤੋਹਫੇ ਦੇ ਲਈ ਕੁਦਰਤ ਦਾ ਧੰਨਵਾਦੀ ਵੀ ਹੋ ਸਕੇ। ਪ੍ਰਵਾਸੀ ਪੰਛੀਆਂ ਦੇ ਨਿਵਾਸ ਸਥਾਨਾਂ ਨੂੰ ਸੁਰੱਖਿਅਤ ਰੱਖਣ ਅਤੇ ਜਲਵਾਯੂ ਪਰਿਵਰਤਨ ਅਤੇ ਨਿਵਾਸ ਸਥਾਨਾਂ ਦੇ ਨੁਕਸਾਨ ਵਰਗੇ ਖਤਰਿਆਂ ਨੂੰ ਹੱਲ ਕਰਨ ਦੇ ਬਾਰੇ ਜਨਤਾ ਦੇ ਵਿਚ ਜਾਗਰੂਕਤਾ ਵਧਾਈ ਜਾਵੇਗੀ। ਜਦੋਂ ਕਦੇ ਵੀ ਮੀਂਹ ਨੇਰੀ ਆਉਂਦੇ ਨੇ, ਝੱਖੜ ਤੂਫਾਨ ਆਉਂਦੇ ਨੇ, ਤਾਂ ਸਿਰਫ ਸਾਡੇ ਹੀ ਜੋ ਸਾਡੇ ਜੀਵਨ ਹੈ ਉਸ ਜੀਵਨ ਦੇ ਵਿਚ ਉਥਲ ਪੁਥਲ ਨਹੀਂ ਮੱਚਦੀ, ਬਲਕਿ ਇਹਨਾਂ ਕੁਦਰਤੀ ਜੀਵਾਂ ਦੇ ਜੀਵਨ ਦੇ ਵਿਚ ਵੀ ਉਥਲ ਪੁਥਲ ਬਹੁਤ ਮੱਚ ਜਾਂਦੀ ਹੈ। ਮੀਂਹ ਮੇਰੀ ਦੇ ਨਾਲ ਇਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਸੋ ਅਜਿਹੇ ਸਥਾਨ ਬਣਾਏ ਜਾਣ ਦੀਆਂ ਵੀ ਯੋਜਨਾਵਾਂ ਬਣਾਈਆਂ ਜਾਣਗੀਆਂ ਜਿੱਥੇ ਕਿ ਇਨ੍ਹਾਂ ਨੂੰ ਅਜਿਹੀਆਂ ਪਰਿਸਥਿਤੀਆਂ ਤੋਂ ਬਚਾਇਆ ਜਾ ਸਕੇ। ਹਰ ਪੰਛੀ ਮਾਇਨੇ ਰੱਖਦਾ ਹੈ, ਤੁਹਾਡੇ ਨਿਰੀਖਣ ਮਾਇਨੇ ਰੱਖਦੇ ਨੇ। ਇਸ ਥੀਮ ਦੇ ਆਧਾਰ ਤੇ ਪ੍ਰਵਾਸੀ ਪੰਛੀਆਂ, ਖਾਸ ਪ੍ਰਜਾਤੀਆਂ ਵਾਲੇ ਪ੍ਰਵਾਸੀਆਂ ਲੋਕ ਪ੍ਰਤੀ ਲੋਕਾਂ ਦੇ ਮਨਾਂ ਦੇ ਵਿਚ ਜਾਗਰੂਕਤਾ ਅਤੇ ਰੁਚੀ ਦੇ ਲਈ ਪ੍ਰਯਾਸਾਂ ਨੂੰ ਅਮਲੇ ਰੂਪ ਦਿੱਤਾ ਜਾਵੇਗਾ, ਤਾਂ ਕਿ ਭੋਲੇ ਪਾਲੇ ਅਤੇ ਕੁਦਰਤ ਦੇ ਅਨਮੋਲ ਖਜ਼ਾਨਾ ਜਿਸ ਨੂੰ ਅਸੀਂ ਤੋਹਫਾ ਵੀ ਸਮਝਦੇ ਹਾਂ, ਸਾਡੇ ਪੰਛੀਆਂ ਨੂੰ ਉਨ੍ਹਾਂ ਦੇ ਰਹਿਣ ਦੇ ਲਈ ਵਧੀਆ ਮਾਹੌਲ ਜਿਸ ਵਿਚ ਕੁਦਰਤੀ ਵਾਤਾਵਰਨ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਏ।
ਅਜਿਹੇ ਮਾਹੌਲ ਨੂੰ ਸਿਰਜਣ ਦੇ ਵਿਚ ਹਰ ਇਕ ਨਾਗਰਿਕ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਉਨ੍ਹਾਂ ਦਾ ਘਰ

0: ਜੋ ਸਾਡਾ ਵਾਤਾਵਰਨ ਹੈ ਉਸ ਨੂੰ ਬਚਾਉਣਾ ਚਾਹੀਦਾ ਹੈ ਜਿਸ ਦੇ ਨਾਲ ਦੇਸੀ ਅਤੇ ਪ੍ਰਵਾਸੀ ਪੰਛੀਆਂ ਦੀ ਚਹਿਚਾਹਟ ਸਾਡੇ ਜੀਵਨ ਦੀ ਹਰੇਕ ਸਵੇਰ ਤੇ ਸ਼ਾਮ ਨੂੰ ਪਿਆਰ ਤੇ ਕੁਦਰਤ ਦੀ ਦੇਣ ਦੇ ਨਾਲ ਭਰ ਦੇਵੇਗੀ ਜਦੋਂ ਵੀ ਅਸੀਂ ਸਵੇਰੇ ਉੱਠਦੇ ਹਾਂ ਅਰਲੀ ਮਾਰਨਿੰਗ ਜਾਂ ਜਦੋਂ ਸਵੇਰੇ ਸਵੇਰੇ ਉੱਠ ਕੇ ਅਸੀਂ ਆਪਣੇ ਆਸ ਪਾਸ ਨਿਗਾਹ ਮਾਰਦੇ ਹਾਂ ਕੋਇਲ ਦੀ ਆਵਾਜ਼ ਉਸਦੀ ਕੂਕ ਹੋਰ ਪੰਛੀਆਂ ਦੀ ਚਹਿਚਹਾਟ ਚਿੜੀਆਂ ਦਾ ਆਉਣਾ ਜਾਣਾ ਸਾਡੀ ਸਵੇਰ ਨੂੰ ਹੋਰ ਵੀ ਸੋਹਣਾ ਤੇ ਸੁਹਾਵਣਾ ਬਣਾ ਦਿੰਦਾ ਹੈ ਤੇ ਸਾਡਾ ਦਿਨ ਸਾਰੇ ਦਿਨ ਦੇ ਲਈ ਤਰੋਤਾਜ਼ਾ ਹੋ ਜਾਂਦਾ ਹੈ ਸੋ ਇਸ ਲਈ ਦੋਸਤੋ ਇਹਨਾਂ ਪੰਛੀਆਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਸੰਭਾਲ ਦੇ ਲਈ ਉਹਨਾਂ ਦੇ ਘਰਾਂ ਨੂੰ ਸੰਭਾਲਣਾ ਜ਼ਰੂਰੀ ਹੈ ਉਹਨਾਂ ਨੂੰ ਖਾਣ ਦੇ ਲਈ ਪਾਣੀ ਅੰਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਭ ਤੋਂ ਜ਼ਰੂਰੀ ਹੈ ਕਿ ਜੰਗਲਾਂ ਦੀ ਕਟਾਈ ਨੂੰ ਅਸੀਂ ਬੰਦ ਕਰੀਏ ਵਾਧੂ ਜੋ ਵੀ ਅਸੀਂ ਆਪਣੀ ਧਰਤੀ ਨੂੰ ਨੁਕਸਾਨ ਪਹੁੰਚਾ ਰਹੇ ਹਾਂ ਉਸ ਨੁਕਸਾਨ ਤੋਂ ਜਾਣੂ ਹੋ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕਰੀਏ ਆਪਣੀਆਂ ਸਹੂਲਤਾਂ ਦੇ ਲਈ ਅਸੀਂ ਉਹਨਾਂ ਜੀਵਾਂ ਦੇ ਲਈ ਕੁਦਰਤ ਨੂੰ ਖਰਾਬ ਨਾ ਕਰੀਏ ਵਾਤਾਵਰਨ ਦੇ ਮਾਹੌਲ ਨੂੰ ਖਰਾਬ ਨਾ ਕਰੀਏ ਤੇ ਇਸ ਤਾਪਮਾਨ ਦੇ ਵਿੱਚ ਅਣਜਾਣ ਪੁਣੇ ਦੇ ਵਿੱਚ ਹੀ ਸਹੀ ਭਾਵੇਂ ਵਾਧਾ ਨਾ ਕਰੀਏ ਕਿਉਂਕਿ ਤਾਪਮਾਨ ਜਦੋਂ ਵੀ ਵੱਧਦਾ ਹੈ ਤਾਂ ਫਿਰ ਇਹਨਾਂ ਪ੍ਰਵਾਸੀ ਪੰਛੀਆਂ ਦੇ ਲਈ ਤੇ ਸਾਡੇ ਕੁਦਰਤੀ ਪੰਛੀਆਂ ਦੇ ਲਈ ਵੀ ਬਹੁਤ ਜ਼ਿਆਦਾ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਨੇ 2026 ਪ੍ਰਵਾਸੀ ਪੰਛੀ ਦਿਵਸ ਸੰਭਾਲ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ ਕਿਉਂਕਿ ਅਧਿਐਨ ਦਰਸਾਉਂਦੇ ਨੇ ਕਿ 40% ਪੰਛੀਆਂ ਦੀਆਂ ਕਿਸਮਾਂ ਘੱਟ ਰਹੀਆਂ ਨੇ ਇਸ ਦੇ ਲਈ ਪ੍ਰਵਾਸੀ ਪੰਛੀਆਂ ਵਾਤਾਵਰਨ ਪ੍ਰਣਾਲੀ ਦੇ ਲਈ ਅੱਜ ਦੀ ਗੱਲ ਦੇ ਇਸ ਵਿਸ਼ੇ ਦੇ ਪ੍ਰਤੀ ਪ੍ਰਵਾਸੀ ਪੰਛੀ ਦਿਵਸ ਦੀ ਮਹੱਤਤਾ ਲਈ ਸਾਡੇ ਲਈ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਬਚਾਉਣਾ ਤੇ ਇਹਨਾਂ ਦੀ ਸੰਭਾਲ ਕਰਨਾ ਵੀ ਸਾਡਾ ਹੀ ਫਰਜ਼ ਬਣਦਾ ਹੈ ਸੋ ਜਿਸ ਤਰ੍ਹਾਂ ਅਸੀਂ ਇਸ ਧਰਤੀ ਦੇ ਜੀਵ ਹਾਂ ਉਸੇ ਤਰ੍ਹਾਂ ਇਹ ਪੰਛੀ ਵੀ ਸਾਡੇ ਇਸ ਵਾਤਾਵਰਨ ਦੀ ਉਹ ਕੜੀ ਨੇ ਜੋ ਕਿ ਕੁਦਰਤ ਤੇ ਵਾਤਾਵਰਨ ਦੇ ਤਾਲਮੇਲ ਨੂੰ ਬਣਾਈ ਰੱਖਣ ਦੇ ਵਿੱਚ ਬਹੁਤ ਸਹਿਯੋਗ ਦਿੰਦੇ ਨੇ ਸੋ ਅਸੀਂ ਇਸ ਦਿਵਸ ਤੇ ਜ਼ਰੂਰ ਇਹ ਪ੍ਰਣ ਕਰੀਏ ਕਿ ਅਸੀਂ ਪੰਛੀਆਂ ਦੇ ਲਈ ਜ਼ਰੂਰ ਆਪਣੀ ਜੋ ਜ਼ਿੰਮੇਵਾਰੀ ਬਣਦੀ ਹੈ ਹਰ ਇੱਕ ਨਾਗਰਿਕ ਨਿਭਾਵੇ ਉਸ ਜ਼ਿੰਮੇਵਾਰੀ ਦੇ ਨਾਲ ਇਹਨਾਂ ਪੰਛੀਆਂ ਨੂੰ ਜੋ ਰਾਹਤ ਜੋ ਸਕੂਨ ਮਿਲੇਗਾ ਉਸ ਦੇ ਲਈ ਇਹ ਸਾਡੇ ਲਈ ਵੀ ਤੇ ਕੁਦਰਤ ਦੇ ਪ੍ਰਤੀ ਵੀ ਧੰਨਵਾਦ ਅਸੀਂ ਹੋ ਸਕਦੇ ਹਾਂ ਔਰ ਇੱਕੋ ਇੱਕ ਜ਼ਰੀਆ ਇਹ ਬਣਦਾ ਹੈ ਕਿ ਅਸੀਂ ਪਰਮਾਤਮਾ ਨੂੰ ਆਪਣੇ ਜੀਵਨ ਦੇ ਲਈ ਇਸ ਦੇ ਲਈ ਸ਼ੁਕਰ ਗੁਜ਼ਾਰ ਹੋ ਸਕੀਏ ਤੇ ਪੰਛੀਆਂ ਨੂੰ ਮਦਦ ਕਰਕੇ ਅਸੀਂ ਆਪਣਾ ਕੁਛ ਨਾਗਰਿਕ ਹੋਣ ਦਾ ਜੋ ਫਨ ਹੈ ਜੋ ਸਾਡਾ ਫਰਜ਼ ਹੈ ਉਸ ਨੂੰ ਪੂਰਾ ਕਰ ਸਕੀਏ ਸੋ ਇਹ ਤਾਂ ਸੀ ਅੱਜ ਦੀ ਗੱਲ ਪ੍ਰਵਾਸੀ ਪੰਛੀ ਦਿਵਸ ਦੇ ਬਾਰੇ ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੁਣ ਵੱਧਦੇ ਹਾਂ ਸਾਡੇ ਅਗਲੇ ਸਿਲਸਿਲੇ ਦੇ ਵੱਲ ਵੇਲਾ ਹੋ ਗਿਆ ਹੈ ਖਬਰਸਾਰ ਸਿਲਸਿਲੇ ਦਾ ਅੱਜ ਦੇ ਇਸ ਚਰਚਾ ਚ ਸ਼ਾਮਲ ਹੋਣਗੇ ਅਰੁਣਦੀਪ ਤੇ ਜੋਗਿੰਦਰ ਸੰਧੂ ਸੁਣਦੇ ਹਾਂ ਖਬਰਸਾਰ
1: ਮੈਂ ਜੋਗਿੰਦਰ ਸੰਧੂ ਅਤੇ ਮੇਰੇ ਨਾਲ ਅੱਜ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਨੇ ਉੱਘੇ ਪੱਤਰਕਾਰ ਅਰੁਣਦੀਪ ਜੀ ਅਰੁਣਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਵਿੱਚ
2: ਧੰਨਵਾਦ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ
1: ਪਿਆਰੇ ਸਰੋਤਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਏਸ਼ੀਆ ਦੇ ਇਸ ਖਿੱਤੇ ਚ ਵਾਪਰਨ ਵਾਲੇ ਘਟਨਾ ਚੱਕਰਾਂ ਬਾਰੇ ਕੁਛ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜ਼ਮੀਨੀ ਹਾਲਾਤ ਕੀ ਨੇ ਸਿਆਸੀ ਹਾਲਾਤ ਕੀ ਨੇ ਤੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਇਹਦੇ ਵਿੱਚ ਬਣ ਰਹੀਆਂ ਨੇ ਸੋ ਅਰੁਣ ਜੀ ਆਪਾਂ ਅੱਜ ਦੀ ਗੱਲ ਜਿਹੜੀ ਸ਼ੁਰੂ ਕਰਨ ਦੇ ਆਰੰਭ ਦੇ ਵਿੱਚ ਇਹ ਦੇਖਦੇ ਹਾਂ ਕਿ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਬਲਕਿ ਹੁਣ ਤਾਂ ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਜਿਹੜੀ ਜੰਗ ਛਿੜੀ ਹੋਈ ਹੈ
2: ਜੀ
1: ਅਮਰੀਕਾ ਇਜ਼ਰਾਈਲ ਈਰਾਨ ਦੇ ਵਿੱਚ
2: ਜੀ ਬਿਲਕੁਲ
1: ਉਸ ਜੰਗ ਨੇ ਇਸ ਖਿੱਤੇ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ
2: ਬਿਲਕੁਲ ਸਹੀ ਗੱਲ
1: ਹਰ ਤਰ੍ਹਾਂ ਨਾਲ ਆਰਥਿਕ ਵੀ ਹੈ ਉਹ ਰਣਨੀਤਿਕ ਵੀ ਹੈ ਸਮਾਜਿਕ ਵੀ ਹੈ ਵਪਾਰਕ ਵੀ ਹੈ ਇਨਸਾਨੀ ਪੱਧਰ ਦੇ ਉੱਤੇ ਵੀ ਹੈ ਹਰ ਨਜ਼ਰੀਏ ਤੋਂ ਪ੍ਰਭਾਵ ਪਾਇਆ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ
2: ਜੀ ਬਿਲਕੁਲ
1: ਈਵਨ ਕਿ ਜਿਹੜੇ ਦੋ ਦੇਸ਼ ਹੈ ਜਿਹੜੇ ਸਿੱਧੇ ਜਾਂ ਅਸਿੱਧੇ ਤੌਰ ਤੇ ਇਹਦੇ ਵਿੱਚ ਇਨਵੋਲਵ ਨਹੀਂ ਸ਼ਾਮਲ ਨਹੀਂ ਹੈ ਉਹਨਾਂ ਉੱਤੇ ਵੀ ਇਸਦਾ ਪ੍ਰਭਾਵ ਪੈ ਰਿਹਾ ਕਿਉਂਕਿ ਮਹਿੰਗਾਈ ਜਿਹੜੀ ਹੈ ਉਹ ਹਰ ਪਾਸੇ ਵਧ ਰਹੀ ਹੈ
2: ਬਿਲਕੁਲ
1: ਤਾਂ ਸਵਾਲ ਇਹਦੇ ਵਿੱਚ ਇਹ ਉੱਠਿਆ ਸੀ ਕਿ ਆਖਿਰਕਾਰ ਜਿਹੜੀ ਇਹ ਜੰਗ ਹੈ ਇਹ ਸਮਾਪਤ ਕਦੋਂ ਹੋਵੇਗੀ ਤੇ ਕਦੋਂ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ ਚੰਗੀ ਗੱਲ ਕਹਿ ਸਕਦੇ ਹਾਂ ਆਪਾਂ ਕਿ ਜਿਹੜੀਆਂ ਇਹਦੇ ਵਿੱਚ ਸ਼ਾਮਲ ਧਿਰਾਂ ਨੇ ਖਾਸ ਕਰਕੇ ਅਮਰੀਕਾ ਅਤੇ ਈਰਾਨ ਉਹਨਾਂ ਨੇ ਕੁਛ ਪਹਿਲਕਦਮੀਆਂ ਕੀਤੀਆਂ ਗੱਲਬਾਤ ਨੂੰ ਅੱਗੇ ਵਧਾਇਆ ਕਿ ਆਪਾਂ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕਰੀਏ ਤੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ

0: ਹੁਣ ਅਮਰੀਕਾ ਦੇ ਜਿਹੜੇ ਇਰਾਨ ਦੇ ਨਾਲ ਸਿੱਧੇ ਡਿਪਲੋਮੈਟਿਕ ਸਬੰਧ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਕੋਈ ਵਿਚੋਲੀਆ ਚਾਹੀਦਾ ਸੀ, ਜਿਸ ਵਾਸਤੇ ਪਾਕਿਸਤਾਨ ਦੀਆਂ ਸੇਵਾਵਾਂ ਲਈਆਂ ਗਈਆਂ ਕਿ ਉਹ ਥੋੜਾ ਜਿਹਾ ਮੀਡੀਏਟਰ ਦੀ ਭੂਮਿਕਾ ਨਿਭਾਉਣ, ਇਧਰੋਂ ਉਧਰੋਂ ਸਾਡਾ ਸੁਨੇਹਾ ਉਧਰ ਪਹੁੰਚਾਉਣ, ਉਹਨਾਂ ਦਾ ਸੁਨੇਹਾ ਸਾਨੂੰ ਪਹੁੰਚਾਉਣ ਤੇ ਆਪਾਂ ਕਿਤੇ ਇਸ ਗੱਲ ਨੂੰ ਨਿਬੇੜੀਏ। ਗੱਲ ਤੇ ਦੋਹਾਂ ਧਿਰਾਂ ਨੇ ਆਪਸ ਵਿਚ ਨਿਬੇੜਨੀ ਹੈ। ਪਾਕਿਸਤਾਨ ਤਾਂ ਇਕ ਉਨ੍ਹਾਂ ਨੂੰ ਮੰਚ ਉਪਲਬਧ ਕਰਵਾ ਰਿਹਾ ਕਿ ਮੇਰੇ ਦੇਸ਼ ਵਿਚ ਬੈਠ ਕੇ ਤੁਸੀਂ ਗੱਲ ਕਰ ਲਓ, ਤੁਸੀਂ ਵੀ ਇਧਰੋਂ ਆ ਜਾਓ ਤੇ ਤੁਸੀਂ ਵੀ ਆ ਜਾਓ ਇੱਥੇ ਬਹਿ ਕੇ ਗੱਲ ਕਰ ਲਓ।
1: ਬਿਲਕੁਲ ਠੀਕ।
0: ਸੋ ਗੱਲਬਾਤ ਉਨ੍ਹਾਂ ਨੇ ਆਪਸ ਵਿਚ ਕਰਨੀ ਹੈ। ਕੁਝ ਨੁਕਤੇ ਨੇ ਜਿਨ੍ਹਾਂ ਦੇ ਉਤੇ ਉਨ੍ਹਾਂ ਦੀ ਆਪਸੀ ਸਹਿਮਤੀ ਬਣ ਗਈ ਹੈ, ਸੰਧੀ ਬਣ ਗਈ ਹੈ, ਜਿਨ੍ਹਾਂ ਦੇ ਉਤੇ ਸਮਝੌਤਾ ਹੋਣ ਦੀ ਸੰਭਾਵਨਾ ਆ। ਕੁਝ ਸ਼ਰਤਾਂ ਰਹਿ ਗਈਆਂ ਨੇ ਅਜੇ, ਉਨ੍ਹਾਂ ਬਾਰੇ ਵੀ ਵਿਚਾਰ ਚੱਲ ਰਿਹਾ ਤੇ ਉਮੀਦ ਹੁਣ ਇਹ ਹੋਈ ਹੈ ਕਿ ਉਦੋਂ ਤੱਕ ਜੰਗ ਤਾਂ ਰੁਕੀ ਰਹੇਗੀ, ਤਾਬੜਤੋੜ ਹਮਲੇ ਜਿਵੇਂ ਪਹਿਲਾਂ ਚੱਲ ਰਹੇ ਸੀ ਉਹ ਨਹੀਂ ਹੋਣਗੇ ਤੇ ਨਾਲ ਇਹਨੂੰ ਕਿਸੇ ਸਿਰੇ ਸਮਝੌਤੇ ਨੂੰ ਲਾਇਆ ਜਾਵੇਗਾ। ਹੁਣ ਇਹ ਆਸ ਵੱਧ ਗਈ ਹੈ
1: ਜੀ,
0: ਇਹ ਸਾਰੀ ਆਸ ਜਿਹੜੀ ਹੈ। ਹਾਲਾਂਕਿ ਗੱਲਬਾਤ ਜਿਵੇਂ ਆਪਾਂ ਕਿਹਾ ਕਿ ਗੱਲ ਤਾਂ ਇਰਾਨ ਤੇ ਅਮਰੀਕਾ ਦੇ ਵਿਚ ਹੋ ਰਹੀ ਹੈ, ਇਰਾਨ ਦੇ ਪ੍ਰਤੀਨਿਧੀ ਨੇ ਉਧਰੋਂ ਅਮਰੀਕਾ ਦੇ ਪ੍ਰਤੀਨਿਧੀ ਨੇ ਜਿਹੜੇ ਆਪਸ ਵਿਚ ਬੈਠ ਕੇ ਗੱਲ ਕਰਦੇ ਨੇ। ਪਾਕਿਸਤਾਨ ਇਸ ਗੱਲ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਿਹਾ। ਚਲੋ ਕਿਸੇ ਹੱਦ ਤੱਕ ਥੋੜਾ ਬਹੁਤ ਕ੍ਰੈਡਿਟ ਉਹਦਾ ਬਣਦਾ ਵੀ ਹੈ ਕਿ ਉਹ ਮੰਚ ਉਨ੍ਹਾਂ ਨੂੰ ਉਪਲਬਧ ਕਰਵਾ ਰਿਹਾ, ਉਧਰਲਾ ਸੁਨੇਹਾ ਉਧਰ ਦਿੰਦਾ, ਉਧਰਲਾ ਸੁਨੇਹਾ ਉਧਰ ਦਿੰਦਾ। ਪਰ ਜੇ ਪਾਕਿਸਤਾਨ ਇਹ ਸੋਚੇ ਕੱਲਾ ਕਿ ਇਰਾਨ ਤੇ ਅਮਰੀਕਾ ਦਾ ਸਮਝੌਤਾ ਕਰਾ ਕੇ ਕੌਮਾਂਤਰੀ ਪੱਧਰ ਦੇ ਉੱਤੇ ਮੇਰਾ ਕੱਦਬੁੱਤ ਬਹੁਤ ਜ਼ਿਆਦਾ ਵੱਧ ਜਾਏਗਾ, ਇਹ ਸ਼ਾਇਦ ਉਸ ਨੂੰ ਭੁਲੇਖਾ, ਕੱਦਬੁੱਤ ਇਨ੍ਹਾਂ ਗੱਲਾਂ ਦੇ ਨਾਲ ਨਹੀਂ ਵੱਧਦੇ। ਫੇਰ ਵੀ ਉਸਨੇ ਇਹ ਭਰਮ ਪਾਲ ਲਿਆ। ਗੱਲਾਂ ਤਾਂ ਇੱਥੋਂ ਤੱਕ ਹੋਣ ਲੱਗ ਪਈਆਂ ਸੀ ਪਾਕਿਸਤਾਨ ਦੇ ਵਿਚ ਕਿ ਜਿਹੜੇ ਪ੍ਰਧਾਨ ਮੰਤਰੀ ਨੇ, ਜਿਹੜੇ ਫੌਜ ਮੁਖੀ ਨੇ, ਇਨ੍ਹਾਂ ਨੂੰ ਜਿਹੜਾ ਨੋਬਲ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਸ਼ਾਂਤੀ ਦਾ। ਗੱਲਾਂ ਤੇ ਇਹ ਵੀ ਹੋਣ ਲੱਗ ਪਈਆਂ ਸੀ ਉੱਥੇ ਕਿ ਜਿਵੇਂ ਇਨ੍ਹਾਂ ਨੇ ਬਹੁਤ ਵੱਡਾ ਮਾਰਕਾ ਜਿਹੜਾ ਉਹ ਮਾਰਿਆ ਆ, ਜਦਕਿ ਸ਼ਾਂਤੀ ਮੁਕੰਮਲ ਤੌਰ ਤੇ ਤਾਂ ਪਾਕਿਸਤਾਨ ਵਿਚ ਆਪਣੇ ਵਿਚ ਵੀ ਨਹੀਂ ਹੈ, ਉਹਦੇ ਵੀ ਕਿਤੇ ਨਾ ਕਿਤੇ ਸਿੰਘ ਫਸੇ ਰਹਿੰਦੇ ਨੇ
1: ਜੀ। ਬਿਲਕੁਲ।
0: ਸੋ ਹੁਣ ਉਨ੍ਹਾਂ ਨੇ ਇਸ ਗੱਲ ਦੇ ਵਿਚੋਂ ਇਕ ਗੱਲ ਹੋਰ ਕੱਢੀ ਹੈ ਜਿਹਦੇ ਉੱਤੇ ਆਪਾਂ ਗੱਲ ਕਰਨੀ ਚਾਹਵਾਂਗੇ। ਪਾਕਿਸਤਾਨ ਦਾ ਮਤਲਬ ਉਹਨੂੰ ਲੱਗਦਾ ਕਿ ਮੇਰਾ ਕੱਦਬੁੱਤ ਬਹੁਤ ਵੱਡਾ ਹੋ ਗਿਆ, ਹੁਣ ਮੈਂ ਕੌਮਾਂਤਰੀ ਮੰਚਾਂ ਦੇ ਉੱਤੇ ਕੌਮਾਂਤਰੀ ਪੱਧਰ ਦੇ ਉੱਤੇ ਗੱਲਬਾਤ ਕਰ ਸਕਦਾ, ਮੇਰੀ ਗੱਲ ਸੁਣੀ ਜਾਵੇਗੀ, ਮੰਨੀ ਵੀ ਜਾਵੇਗੀ। ਤੇ ਮੁੱਦਾ ਉਨ੍ਹਾਂ ਨੂੰ ਇਮੀਡੀਏਟਲੀ ਕੀ ਲੱਭਾ ਜਿਸ ਮੁੱਦੇ ਤੇ ਉਹ ਗੱਲ ਕਰਨੀ ਚਾਹੁੰਦੇ ਨੇ, ਉਹ ਹੈ ਸਿੰਧੂ ਨਦੀ ਬਾਰੇ ਜਿਹੜਾ ਜਲ ਸੰਧੀ ਦਾ ਜਿਹੜਾ ਮਾਮਲਾ ਹੈ ਉਹਦੇ ਬਾਰੇ ਹੈ। ਤੁਹਾਨੂੰ ਪਤਾ ਹੈ ਕਿ ਇਹ ਕੀ ਮਾਮਲਾ ਸੀ ਤੇ ਕਿਸ ਤਰ੍ਹਾਂ ਇਹਦੇ ਵਿਚ ਬ੍ਰੇਕ ਪਈ ਹੈ। ਸੋ ਪਾਕਿਸਤਾਨ ਹੁਣ ਇਹ ਕੋਸ਼ਿਸ਼ ਕਰ ਰਿਹਾ ਕਿ ਮੈਂ ਕੌਮਾਂਤਰੀ ਪੱਧਰ ਦੇ ਉੱਤੇ ਇਸ ਮੁੱਦੇ ਨੂੰ ਲੈ ਕੇ ਜਾਵਾਂ ਤੇ ਉਥੋਂ ਅਸੀਂ ਹੱਲ ਕਰਕੇ ਤੇ ਭਾਰਤ ਕੋਲੋਂ ਆਪਦੇ ਹਿੱਸੇ ਦਾ ਪਾਣੀ ਲਈਏ।
1: ਬਿਲਕੁਲ।
0: ਕੀ ਕਹੋਗੇ ਤੁਸੀਂ
1: ਸੰਧੂ ਸਾਹਿਬ? ਜਿਹੜੀ ਗੱਲ ਪਾਕਿਸਤਾਨ ਨੇ ਪਿਛਲੇ ਦਿਨਾਂ ਦੇ ਵਿਚ ਕੀਤੀ ਆ ਕਿ ਉਹਨੇ ਦੋਹਾਂ ਧਿਰਾਂ ਨੂੰ, ਅਮਰੀਕਾ ਤੇ ਇਰਾਨ ਨੂੰ, ਗੱਲਬਾਤੀ ਮੇਜ਼ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ,
0: ਹਾਂਜੀ,
1: ਜਿਹਦੇ ਵਿਚ ਜਿਹਦਾ ਨਾਂ ਦਿੱਤਾ ਗਿਆ ਇਸਲਾਮਾਬਾਦ ਟਾਕ।
0: ਹਾਂਜੀ।
1: ਅੱਛਾ, ਇੱਕ ਆਪਾਂ ਇਹਨੂੰ ਜੇ ਬਹੁਤ ਸਧਾਰਨ ਪੱਧਰ ਤੇ ਜਦੋਂ ਦੇਖਦੇ ਹਾਂ ਸਾਡੇ ਆਪਣੇ ਸਭਿਆਚਾਰ ਦੇ ਵਿਚ ਇਹਨੂੰ ਦੇਖਦੇ ਹਾਂ,
0: ਹਾਂਜੀ,
1: ਜਦੋਂ ਕੋਈ ਦੋ ਪਰਿਵਾਰਾਂ ਦੇ ਸਿਰ ਜੋੜਦੇ ਆ ਤੇ ਵਿਚੋਲੇ ਨੂੰ ਇੱਕ ਉਮੀਦ ਹੁੰਦੀ ਆ ਕਿ ਮੈਨੂੰ ਵੀ ਕੋਈ ਛਾਪ ਛੱਲਾ ਜਾਂ ਮੁੰਦੀ ਪੈ ਜੂਗੀ,
0: ਹਾਂਜੀ ਹਾਂਜੀ ਹਾਂਜੀ,
1: ਕੋਈ ਇਹਦੇ ਚ ਫਾਇਦਾ ਹੋਜੂ।
0: ਠੀਕ ਹੈ।
1: ਪਾਕਿਸਤਾਨ ਉਹ ਵਾਲਾ ਭਰਮ ਪਾਲ ਕੇ ਬੈਠਾ ਆ ਵੀ ਸ਼ਾਇਦ ਇਹ ਸਾਰੀ ਗੱਲਬਾਤ ਦੇ ਵਿਚ ਉਹਨੂੰ ਕੋਈ ਛਾਪ ਛੱਲਾ ਪੈਜੂਗਾ, ਉਹਦਾ ਉਹਨੂੰ ਕੋਈ ਫਾਇਦਾ ਮਿਲੂਗਾ, ਉਹਦਾ ਉਹਨੇ ਫਾਇਦਾ ਚੱਕਣ ਦੀ ਕੋਸ਼ਿਸ਼ ਵੀ ਕੀਤੀ ਆ। ਹਾਲਾਂਕਿ ਜਿਵੇਂ ਤੁਸੀਂ ਉਹ ਗੱਲ,
0: ਤੁਸੀਂ ਛਾਪ ਛੱਲਾ ਦੱਸ ਦਿਓ, ਮੈਨੂੰ ਤਾਂ ਲੱਗਦਾ ਉਹ ਕੈਂਠੇ ਦੀ ਉਮੀਦ ਲਾਈ ਬੈਠਾ, ਮੈਨੂੰ ਕੈਂਠਾ ਹੀ ਪੈਜੂਗਾ।
1: ਬਿਲਕੁਲ, ਤੁਹਾਡੀ ਗੱਲ ਠੀਕ ਹੈ। ਹਾਂ, ਨੋਬਲ ਪੀਸ ਪ੍ਰਾਈਜ਼ ਜਿਹੜਾ ਆ ਸ਼ਹਿਬਾਜ਼ ਸ਼ਰੀਫ ਹੋਰੀ ਤੇ ਆਸਮ ਮਨੀਰ ਹੋਰੀ ਜਿਹੜਾ ਤਵੱਕੋ ਕਰ ਰਹੇ ਨੇ ਕਿ ਉਹ ਕੈਂਠਾ ਹੀ ਆ, ਕੈਂਠਾ ਹੀ ਆ।
0: ਬਿਲਕੁਲ ਠੀਕ।
1: ਤੇ ਉਹਦੇ ਵਿਚ ਅਸਲ ਦੇ ਵਿਚ ਤਾਂ ਇਹ ਆ ਕਿ ਇਹ ਜਿਹੜੀ ਰਵਾਇਤ ਆ ਪਹਿਲੋਂ ਇਹ ਟਰੰਪ ਸਾਹਿਬ ਨੇ ਸ਼ੁਰੂ ਕੀਤੀ, ਅਮਰੀਕੀ ਸਦਰ ਨੇ ਸ਼ੁਰੂ ਕੀਤੀ ਹੈ।
0: ਹਾਂਜੀ।
1: ਜਦੋਂ ਉਹਨਾਂ ਨੇ ਹਰ ਮੁਲਕ ਦੇ ਵਿਚ ਜਿਹੜੇ ਦੋ ਮੁਲਕਾਂ ਦੇ ਵਿਚ ਜਦੋਂ ਕੋਈ ਝਗੜਾ ਹੁੰਦਾ ਸੀ ਤੇ ਟਰੰਪ ਸਾਹਿਬ ਪਹੁੰਚ ਜਾਂਦੇ ਸੀ ਤੇ ਉਹਦਾ ਫਿਰ ਜਨਤਕ ਤੌਰ ਤੇ ਬਹੁਤ ਵੱਡਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਮੈਂ ਦੁਨੀਆਂ ਦੇ ਵਿਚ ਨੌ ਜੰਗਾਂ ਰੁਕਵਾਈਆਂ ਨੇ ਤੇ ਮੈਨੂੰ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਹੈ।
0: ਜਿਸ ਤਰ੍ਹਾਂ ਆਪਰੇਸ਼ਨ ਸੰਧੂਰ ਵੇਲੇ ਵੀ ਗੱਲ ਹੋਈ,
1: ਆਪਰੇਸ਼ਨ ਸੰਧੂਰ ਵੇਲੇ ਗੱਲ ਹੋਈ ਸੀ, ਫਿਰ ਥਾਈਲੈਂਡ ਤੇ ਕੰਬੋਡੀਆ ਦੀ ਲੜਾਈ ਦੇ ਵੇਲੇ ਗੱਲ ਹੋਈ ਸੀ। ਸੋ ਰੂਸ ਯੂਕਰੇਨ ਜੰਗ ਦੇ ਵਿਚ ਵਿਚੋਲਗੀ ਦਾ ਵੀ ਉਹ ਕ੍ਰੈਡਿਟ ਲੈ ਰਹੇ ਸੀ, ਹਾਲਾਂਕਿ ਉਹ ਜੰਗ ਅੱਜ ਤੱਕ ਨਹੀਂ ਰੁਕੀ।

0: ਹੁਣ ਜਦੋਂ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਅਮਰੀਕਾ ਤੇ ਇਰਾਨ ਦੇ ਵਿੱਚ ਹਾਲੇ ਕੋਈ ਉਸ ਪੱਧਰ ਤੇ ਬੰਬਾਰਮੈਂਟ ਜਾਂ ਕੋਈ ਤਲਖੀਆਂ ਨਹੀਂ ਆ, ਪਰ ਫੇਰ ਵੀ ਦੋਨਾਂ ਧਿਰਾਂ ਦੇ ਵਿੱਚ ਇੱਕ ਤਣਾਅ ਵਾਲਾ ਮਾਹੌਲ ਲਗਾਤਾਰ ਬਰਕਰਾਰ ਆ,
1: ਜਾਰੀ ਹੈ ਉਹ
0: ਜਾਰੀ ਆ ਤੇ ਟਰੰਪ ਸਾਹਿਬ ਲਗਾਤਾਰ ਇਰਾਨ ਨੂੰ ਧਮਕਾ ਰਹੇ ਨੇ ਤੇ ਇਰਾਨ ਵੀ ਅੱਗਿਓਂ ਪੂਰੀ ਤਰ੍ਹਾਂ ਉਹਨਾਂ ਨੂੰ ਜਵਾਬੀ ਕਾਰਵਾਈ ਦਾ ਗੱਲ
1: ਕਰਾਰਾ ਜਵਾਬ ਦੇ ਰਿਹਾ
0: ਭਾਵੇਂ ਗੱਲਬਾਤ ਦੇ ਪੱਧਰ ਤੇ ਇਹ ਸਾਰਾ ਕੁਝ ਚੱਲ ਰਿਹਾ।
1: ਹਾਂਜੀ
0: ਹੁਣ ਇਸਲਾਮਾਬਾਦ ਟਾਕਸ ਦੇ ਵਿੱਚ ਕੋਈ ਗੱਲ ਸਿਰੇ ਤਾਂ ਚੜੀ ਨਹੀਂ ਹੈ, ਹਨਾ ਅਮਰੀਕਾ ਦਾ ਵੀ ਪੋਜੀਸ਼ਨ ਉਦਾਂ ਦੀ ਆ ਤੇ ਇਰਾਨ ਦੀ ਵੀ ਪੋਜੀਸ਼ਨ ਉਦਾਂ ਦੀ ਆ, ਹਾਲਾਂਕਿ ਕੁਛ ਚੀਜ਼ਾਂ ਨੇੜੇ ਜ਼ਰੂਰ ਹੋਈਆਂ ਪਰ ਕਿਸੇ ਤਣ ਪੱਤਨ ਗੱਲ ਲੱਗੀ ਨਹੀਂ। ਉਸ ਤੋਂ ਬਾਅਦ ਉੱਥੋਂ ਦੇ ਜਿਹੜੇ ਇਰਾਨ ਦੇ ਵਿਦੇਸ਼ ਮੰਤਰੀ ਆ ਅਰਾਗਚੀ ਸਾਹਿਬ,
1: ਹਾਂਜੀ
0: ਉਹ ਰੂਸੀ ਰਾਸ਼ਟਰਪਤੀ ਨੂੰ ਵੀ ਮਿਲਦੇ ਆ, ਚੀਨ ਵੀ ਜਾਂਦੇ ਆ ਤੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਦੇ ਲੋਕਾਂ ਨੂੰ ਮਿਲਦੇ ਨੇ ਤੇ ਉਹਦੇ ਵਿੱਚ ਜਿਹੜਾ ਜਿਹੜਾ ਪਾਕਿਸਤਾਨ ਨੂੰ ਸਿਹਰਾ ਮਿਲਣਾ ਸੀ ਉਹ ਸਿਹਰਾ ਪਾਕਿਸਤਾਨ ਦੇ ਮੱਥੇ ਤੋਂ ਲਿਥਦਾ ਜਾ ਰਿਹਾ ਆ,
1: ਖਿਸਕਦਾ ਜਾ ਰਿਹਾ
0: ਕਿਉਂਕਿ ਉਹਦੇ ਵਿੱਚ ਰੂਸ ਦੀ ਐਂਟਰੀ ਵੀ ਹੋ ਰਹੀ ਆ, ਚੀਨ ਦੀ ਵੀ ਐਂਟਰੀ ਹੋ ਰਹੀ ਆ। ਅੱਛਾ, ਇਸ ਸਾਰੇ ਦੇ ਵਿੱਚ ਪਾਕਿਸਤਾਨ ਨੂੰ ਹੁਣ ਕਾਹਲ ਮੱਚ ਗਈ ਆ ਵੀ ਇਸਲਾਮਾਬਾਦ ਟਾਕਸ ਦਾ ਉਹ ਫਾਇਦਾ ਲੈ ਲਵੇ। ਫਾਇਦਾ ਲੈਣ ਦੀ ਕੋਸ਼ਿਸ਼ ਦੇ ਵਿੱਚ ਆਪਰੇਸ਼ਨ ਸੰਧੂਰ ਤੋਂ ਇੱਕ ਸਾਲ ਬਾਅਦ ਉਹਨੇ ਇਹ ਰਾਗ ਅਲਾਪਣਾ ਸ਼ੁਰੂ ਕਰਤਾ ਆ ਕਿ ਜਿਹੜਾ ਭਾਰਤ ਆ ਜਿਹੜਾ ਦਰਿਆਈ ਪਾਣੀ ਨੇ ਉਹਨਾਂ ਨੂੰ ਬੰਨ ਨਹੀਂ ਲਾ ਸਕਦਾ, ਸਿੰਧੂ ਜਲ ਸਮਝੌਤੇ ਤੋਂ ਭਾਰਤ ਮੁਨਕਰ ਨਹੀਂ ਹੋ ਸਕਦਾ, ਇੱਕ ਮੰਤਰੀ ਨਿਯਮਾਂ ਦੀ ਉਲੰਘਣਾ ਪਾਕਿਸਤਾਨ ਨੇ ਇਹ ਕਹਿ ਰਿਹਾ ਆ। ਪਾਕਿਸਤਾਨ ਦੀਆਂ ਜਿਹੜੀਆਂ ਨਾਪਾਕ ਹਰਕਤਾਂ ਨੇ 47 ਤੋਂ ਲਗਾਤਾਰ ਹੀ ਜਾਰੀ ਨੇ, ਚਾਹੇ ਉਹ ਕਸ਼ਮੀਰ ਦੇ ਵਿੱਚ ਉਹਦੀ ਸਿੱਧੀ ਦਖਲਅੰਦਾਜ਼ੀ ਹੋਵੇ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਅਸਿੱਧੀ ਦਖਲਅੰਦਾਜ਼ੀ ਹੋਵੇ ਉਹ ਅੱਜ ਤੱਕ ਜਾਰੀ ਆ।
1: ਹਾਂਜੀ,
0: ਪਹਿਲਗਾਮ ਦੇ ਘਟਨਾਕ੍ਰਮ ਤੋਂ ਬਾਅਦ ਭਾਰਤ ਨੇ ਆਪਰੇਸ਼ਨ ਸੰਧੂਰ ਨੂੰ ਅੰਜਾਮ ਦਿੱਤਾ, ਸਾਰੇ ਜਾਣਦੇ ਨੇ। ਉਹਦੇ ਵਿੱਚ ਜਿਹੜਾ ਭਾਰਤ ਨੇ ਸਭ ਤੋਂ ਵੱਡਾ ਐਕਸ਼ਨ ਲਿਆ ਸੀ ਉਸ ਸਿੰਧੂ ਜਲ ਸਮਝੌਤੇ ਨੂੰ ਰੱਦ ਕਰਕੇ ਕਰਨ ਦਾ ਵੱਡਾ ਫੈਸਲਾ ਲਿਆ ਸੀ। ਉਹਦੇ ਵਿੱਚ ਸਮਝੌਤੇ ਦੇ ਵਿੱਚ ਇਹ ਸੀ ਵੀ ਜਿਹੜਾ ਸਿੰਧੂ ਤੇ ਸਿੰਧੂ ਦੇ ਨਾਲ ਜਿਹੜੇ ਜੁੜੇ ਹੋਏ ਦਰਿਆ ਨੇ,
1: ਹਾਂਜੀ,
0: ਉਹਨਾਂ ਦਾ ਪਾਣੀ ਅਸੀਂ ਪਾਕਿਸਤਾਨ ਨੂੰ ਦੇਣਾ ਬੰਦ ਕਰਾਂਗੇ, ਉਹ ਪਾਣੀ ਅਸੀਂ ਭਾਰਤ ਦੇ ਵਿਕਾਸ ਲਈ ਜਾਂ ਦੂਜੇ ਵਸੀਲਿਆਂ ਲਈ ਅਸੀਂ ਵਰਤਾਂਗੇ,
1: ਕੰਮਾਂ ਲਈ
0: ਵਰਤਾਂਗੇ। ਉਹਦੇ ਲਈ ਭਾਰਤ ਸਰਕਾਰ ਨੇ ਇੱਕ ਲੰਬੇ ਸਮੇਂ ਦੀ ਪਲੈਨਿੰਗ ਕਰ ਲਈ ਆ ਵੀ ਕਿੱਦਾਂ ਕਿੱਦਾਂ ਅਸੀਂ ਕਿੱਥੋਂ ਕਿੱਥੋਂ ਦਰਿਆਵਾਂ ਨੂੰ ਠੱਲਣਾ ਆ ਤੇ ਠੱਲ ਕੇ ਕਿੱਧਰ ਕਿੱਧਰ ਨੂੰ ਪਾਣੀ ਮੋੜ ਕੇ ਅਸੀਂ
1: ਲੈ ਕੇ ਜਾਣਾ।
0: ਹੁਣ ਪਾਕਿਸਤਾਨ ਨੂੰ ਲੱਗਦਾ ਵੀ ਜੇ ਭਾਰਤ ਆਪਣੇ ਮਨਸ਼ੇ ਦੇ ਵਿੱਚ ਕਾਮਯਾਬ ਹੁੰਦਾ ਆ ਤਾਂ ਉਹਦੇ ਲਈ ਤੇ ਬਹੁਤ ਨਮੋਸ਼ੀ ਵਾਲੀ ਗੱਲ ਆ, ਉਹਦੇ ਲਈ ਤਾਂ ਮਤਲਬ ਇੱਕ ਤਰ੍ਹਾਂ ਨਾਲ ਲਾਈਫ ਲਾਈਨ ਬੰਦ ਹੋ ਜਾਂਦੀ ਆ।
1: ਹਾਂਜੀ,
0: ਉਸ ਚਿੰਤਾ ਦੇ ਵਿੱਚੋਂ ਪਾਕਿਸਤਾਨ ਦੇ ਕਲਰ ਖੜ ਗਏ ਆ, ਕਲਰ ਇਸਲਾਮਾਬਾਦ ਟਾਕ ਤੋਂ ਖੜ ਗਏ ਆ। ਉਹ ਕਹਿੰਦਾ ਵੀ ਇਸ ਮਸਲੇ ਨੂੰ ਉਹ ਕੌਮਾਂਤਰੀ ਮੰਚਾਂ ਤੇ ਲੈ ਕੇ ਜਾਊਗਾ, ਚਾਹੇ ਉਹ UN ਆ ਚਾਹੇ ਦੁਨੀਆਂ ਦੇ ਹੋਰ ਵੱਡੇ ਪਲੇਟਫਾਰਮ ਨੇ, ਉੱਥੇ ਮਾਮਲਾ ਚੁੱਕੂਗਾ ਕਿ ਭਾਰਤ ਸਾਡੇ ਨਾਲ ਧੱਕੇਸ਼ਾਹੀ ਕਰਦਾ ਜਾਂ ਕਰ ਰਿਹਾ ਆ। ਪਰ ਭਾਰਤ ਦਾ ਜਿਹੜਾ ਤਰਕ ਆ ਉਹ ਬੜਾ ਸਿੱਧਾ ਤੇ ਸਪਸ਼ਟ ਆ ਵੀ ਤੁਸੀਂ ਸਾਡੇ ਮੁਲਕ ਦੇ ਵਿੱਚ ਦਖਲ ਅੰਦਾਜ਼ੀ ਕਰਨੀ ਬੰਦ ਕਰੋ, ਅਸੀਂ ਸਾਡੇ ਤੁਹਾਡੇ ਨਾਲ ਕੋਈ ਦੁਸ਼ਮਣੀ ਥੋੜਾ, ਤੁਸੀਂ ਸਾਡੇ ਨਾਲ ਆਰਾਮ ਨਾਲ ਰਹੋ, ਅਸੀਂ ਤੁਹਾਡੇ ਨਾਲ ਆਰਾਮ ਨਾਲ ਰਵਾਂਗੇ। ਪਰ ਗੱਲ ਇਹ ਹੈ ਵੀ ਤੁਸੀਂ ਇਹਨਾਂ ਗੱਲਾਂ ਤੋਂ ਬਾਜ਼ ਨਹੀਂ ਆਉਂਦੇ, ਸਾਡੇ ਮੁਲਕ ਦੇ ਵਿੱਚ ਆ ਕੇ ਅੱਤਵਾਦੀ ਹਮਲੇ ਕਰਦੇ ਹੋ, ਸਾਡੀ ਬੇਕਸੂਰ ਆਵਾਮ ਨੂੰ ਮਾਰਦੇ ਹੋ, ਤਾਂ ਫਿਰ ਤੁਸੀਂ ਤਵੱਕੋ ਇਹ ਕਰਦੇ ਹੋ ਵੀ ਭਾਰਤ ਤੁਹਾਨੂੰ ਆਪਣੇ ਜਿਹੜੇ ਵਸੀਲੇ ਆ ਉਹਨਾਂ ਦਾ ਹਿੱਸਾ ਦੇਵੇ। ਸੋ ਭਾਰਤ ਸਰਕਾਰ ਨੇ ਉਹ ਕਹਿੰਦੇ ਵੀ ਹੁਣ ਇਹ ਦੋਨੇ ਗੱਲਾਂ ਨਹੀਂ ਚੱਲਣਗੀਆਂ, ਇਕੱਠੀਆਂ ਨਹੀਂ ਚੱਲਣਗੀਆਂ। ਭਾਰਤ ਨੇ ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਗੱਲਬਾਤ ਦੀ ਮੇਜ਼ ਤੇ ਜਾ ਕੇ ਗੱਲਬਾਤ ਕਰਨੀ ਬਿਲਕੁਲ ਬੰਦ ਕਰ ਦਿੱਤੀ ਸੀ ਵੀ ਭਾਈ ਗੱਲਬਾਤ ਤੇ ਅੱਤਵਾਦ ਦੋਨੇ ਇਕੱਠੇ ਨਹੀਂ ਚੱਲ ਸਕਦੇ। ਉਹ ਠੀਕ ਆ, ਪਰ ਪਾਕਿਸਤਾਨ ਉਸ ਤੋਂ ਬਾਅਦ ਵੀ ਨਹੀਂ ਟਲਿਆ, ਹਾਲਾਂਕਿ ਪਾਕਿਸਤਾਨ ਵੱਲੋਂ ਟਾਰਾਂ ਲਗਾਤਾਰ ਮਾਰੀਆਂ ਜਾ ਰਹੀਆਂ ਨੇ ਕਿ ਸਾਡੇ ਨਾਲ ਗੱਲਬਾਤ ਕਰੋ, ਸਾਡੇ ਨਾਲ ਗੱਲਬਾਤ ਕਰੋ। ਭਾਰਤ ਸਰਕਾਰ ਦਾ ਸਟੈਂਡ ਇਸ ਮਸਲੇ ਤੇ ਸਪਸ਼ਟ ਆ ਤੇ ਉਹਨੇ ਫਿਰ ਉਸ ਤੋਂ ਗਾਂਹ ਦੇ ਹੁਣ ਕਦਮ ਚੱਕਣੇ ਸ਼ੁਰੂ ਕਰਤੇ ਆ ਭਾਰਤ ਸਰਕਾਰ ਨੇ, ਜਿਵੇਂ ਆਪਰੇਸ਼ਨ ਸੰਧੂਰ ਤੋਂ ਬਾਅਦ ਸਿੰਧੂ ਜਲ ਸਮਝੌਤਾ ਤੇ ਉਸ ਤੋਂ ਬਾਅਦ ਵੀ ਜਿਹੜੇ ਹੋਰ

0: ਕਈ ਠੋਸ ਕਦਮ ਚੁੱਕੇ ਜਾ ਰਹੇ ਨੇ ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਤੇ ਲਗਾਤਾਰ ਪਹਿਨਾਇਆ ਜਾ ਰਿਹਾ। ਹੁਣ ਇਸ ਤੋਂ ਬਖਲਾਏ ਹੋਇਆ ਪਾਕਿਸਤਾਨ,
1: ਉਹਦੇ ਵਿੱਚ ਅਰੁਣ ਜੀ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਮੈਂ ਗੱਲ
0: ਜੀ
1: ਕਿ ਅਸਲ ਵਿੱਚ ਇੱਥੇ ਤੱਕ ਨੌਬਤ ਕਿਉਂ ਪਹੁੰਚੀ ਹੈ?
0: ਜੀ ਬਿਲਕੁਲ,
1: ਨੌਬਤ ਇਸ ਕਰਕੇ ਪਹੁੰਚੀ ਹੈ ਕਿ ਇਹਦੇ ਪਿੱਛੇ ਤੁਸੀਂ ਦੇਖੋ ਅਤੀਤ ਦੇ ਵਿੱਚ ਕੀ ਕੁਝ ਹੋਇਆ।
0: ਜੀ ਬਿਲਕੁਲ,
1: ਅਤੀਤ ਦੇ ਵਿੱਚ ਜਿਹੜੇ ਮੁੰਬਈ ਹਮਲੇ ਹੋਏ ਜਿਹਦੇ ਚ ਕਿੰਨੇ ਲੋਕ
0: ਮਰੇ,
1: ਜਦੋਂ ਉੱਥੇ ਹੋਟਲ ਦੇ ਉੱਤੇ ਅਟੈਕ ਹੋਇਆ ਔਰ ਸ਼ਰੇਆਮ ਪਤਾ ਲੱਗ ਗਿਆ ਕਿ ਆਹ ਬੰਦੇ ਜਿਹੜੇ ਨੇ ਪਾਕਿਸਤਾਨ ਤੋਂ ਆਏ ਨੇ, ਕਿੱਥੋਂ ਆਏ ਨੇ, ਕਿਵੇਂ ਆਏ ਨੇ, ਕੀ ਹੋਇਆ, ਕੀ ਪਾਕਿਸਤਾਨ ਨੇ ਉਸ ਮਾਮਲੇ ਦੇ ਵਿੱਚ ਕੋਈ ਅਸਰਦਾਰ ਜਾਂ ਠੋਸ ਜਿਹੜਾ ਕਦਮ ਚੁੱਕਿਆ, ਜਾਂ ਭਾਰਤ ਦੇ ਕੋਲ ਇਸ ਗੱਲ ਨੂੰ ਅਫਸੋਸ ਦਾ ਪ੍ਰਗਟਾਵਾ ਕੀਤਾ, ਜਾਂ ਇਹ ਗੱਲ ਮੰਨਣ ਦੀ ਕੋਸ਼ਿਸ਼ ਕੀਤੀ ਕਿ ਹਾਂ ਜੀ ਇਹ ਹੋਇਆ ਤੇ ਦੁਬਾਰਾ ਅੱਗੇ ਤੋਂ ਨਹੀਂ ਹੋਏਗਾ। ਲੇਕਿਨ ਉਹਦੇ ਤੋਂ ਬਾਅਦ ਜਿਹੜਾ ਸੀ ਇਹ ਸਿਲਸਿਲਾ
0: ਜਾਰੀ ਰਿਹਾ,
1: ਫੇਰ ਵੀ ਚੱਲਦਾ ਰਿਹਾ। ਭਾਰਤ ਦੇ ਵਿਚ ਵੱਖ ਵੱਖ ਥਾਵਾਂ ਦੇ ਉੱਤੇ ਹਮਲੇ ਹੋਏ, ਇਹ ਤਾਂ ਫਿਰ ਆਖਰ ਜਿਹੜਾ ਜਦੋਂ ਈਵਨ ਕਿ ਇਸ ਤੋਂ ਪਹਿਲਾਂ ਕਾਰਗਿਲ ਦੀ ਜੰਗ ਵੀ ਹੋਈ ਹੈ
0: ਜਿਵੇਂ
1: ਕਿ ਪਾਕਿਸਤਾਨ ਵੱਲੋਂ ਠੋਸੀ ਗਈ ਸੀ, ਔਰ ਉਹ ਭਾਰਤੀ ਖੇਤਰ ਦੇ ਉੱਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਹ ਜੰਗ ਜਿਹੜੀ ਹੈ ਉਹ ਠੋਸੀ ਗਈ ਸੀ।
0: ਮੁਸ਼ਰਫ ਸਾਹਿਬ ਜਨਤਕ ਤੌਰ ਤੇ ਇਹ ਗੱਲਾਂ ਮੰਨ ਚੁੱਕੇ ਨੇ ਵੀ ਅਸੀਂ ਇਹ ਜੰਗ ਜਿਹੜੀ ਆ ਭਾਰਤ ਤੇ ਥੋਪੀ ਸੀ।
1: ਇਹ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਇਹ ਹੋ ਗਈਆਂ। ਉਦੋਂ ਤੱਕ ਵੀ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ ਉਹ ਉਹਨਾਂ ਨੇ ਗੱਲਬਾਤ ਦਾ ਮੰਚ ਨਹੀਂ ਛੱਡਿਆ ਸੀਗਾ।
0: ਬਿਲਕੁਲ,
1: ਇਹ ਤਾਂ ਅਖੀਰ ਵਿੱਚ ਜਦੋਂ ਪਹਿਲਗਾਮ ਵਾਲਾ ਕਾਂਡ ਹੋਇਆ ਨਾ, ਸ਼ਾਇਦ ਇਹਦੇ ਤੋਂ ਬਾਅਦ ਫਿਰ ਕੋਈ ਗੱਲਬਾਤ ਦਾ ਮਕਸਦ ਨਹੀਂ ਸੀ ਕਿ ਆਪਾਂ ਵਾਰ ਵਾਰ ਗੱਲ ਕਰਦੇ ਰਹੀਏ, ਵਾਰ ਵਾਰ ਜ਼ਖਮ ਸਹਿਣ ਕਰਦੇ ਰਹੀਏ, ਵਾਰ ਵਾਰ ਗੱਲ ਕਰਦੇ। ਇਸ ਕਰਕੇ ਹੁਣ ਗੱਲਬਾਤ ਤੇ ਬਾਕੀ ਸਾਰਾ ਕੁਝ ਬੰਦ ਕਰੋ ਤੇ ਜੋ ਸਹੂਲਤਾਂ ਜੋ ਫੈਸਿਲਿਟੀਜ਼ ਅਸੀਂ ਪਾਕਿਸਤਾਨ ਨੂੰ ਦੇ ਰਹੇ ਹਾਂ ਉਹ ਵੀ ਬੰਦ ਕਰੋ। ਇਸ ਕਰਕੇ ਇਹ ਬ੍ਰੇਕ ਲੱਗੀ ਸੀ ਸਿੰਧੂ ਜਲ ਜਿਹੜੀ ਸੰਧੀ ਉਹ।
0: ਬਿਲਕੁਲ, ਭਾਰਤ ਨੇ ਜਦੋਂ ਸਖ਼ਤ ਕਦਮ ਚੁੱਕੇ ਉਹਦੇ ਵਿੱਚ ਭਾਰਤ ਨੇ ਜਿਹੜਾ ਪਾਕਿਸਤਾਨ ਨੂੰ ਹੋਰ ਮਸਲਿਆਂ ਤੇ ਫੈਸਿਲੀਟੇਟ ਕਰਦਾ ਆ ਰਿਹਾ ਸੀ ਉਹ ਵੀ ਬੰਦ ਕਰ ਦਿੱਤਾ। ਉਹਦੇ ਵਿੱਚ ਜਿਹੜੇ ਚਾਹੇ ਉਹ ਆਪਣੀ ਭਾਰਤ ਵੱਲੋਂ ਏਅਰ ਸਪੇਸ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸੀਗੀ ਉਹਦੇ ਜਹਾਜ਼ਾਂ ਦੇ ਆਉਣ ਜਾਣ ਦੇ ਲਈ, ਜਾਂ ਸਮੁੰਦਰੀ ਰਸਤਿਆਂ ਦੇ ਵਿੱਚ ਉਹਨੂੰ ਬਹੁਤ ਖੁੱਲ੍ਹਾਂ ਦਿੱਤੀਆਂ ਗਈਆਂ ਸੀ, ਉਹ ਭਾਰਤ ਇੱਕ ਇੱਕ ਕਰਕੇ ਚੀਜ਼ਾਂ ਨੂੰ ਲਗਾਤਾਰ ਉਹਨਾਂ ਨੂੰ ਬੰਦ ਕੀਤਾ। ਹੁਣ ਇਹ ਸਾਰੇ ਦੇ ਵਿੱਚ ਪਾਕਿਸਤਾਨ ਆਪਣੀ ਇਸ ਮਸਲੇ ਨੂੰ, ਪਾਕਿਸਤਾਨ ਨੂੰ ਸਭ ਤੋਂ ਵੱਡਾ ਡਰ ਇਹ ਪਿਆ ਹੋਇਆ ਆ ਕਿ ਜੇ ਭਾਰਤ ਨੇ ਹੁਣ ਸਾਡਾ ਇਹ ਬੰਦ ਕਰ ਦਿੱਤਾ ਤੇ ਜਦੋਂ ਇਹਨੂੰ ਅਮਲੀ ਜਾਮਾ ਪਹਿਨਾ ਦਿੱਤਾ ਸਾਡੇ ਲਈ ਤਾਂ ਰੋਟੀ ਦੇ ਪਹਿਲੇ ਲਾਲੇ ਪਏ ਹੋਏ ਆ, ਸਾਡਾ ਤਾਂ ਸਾਰਾ ਐਗਰੀਕਲਚਰ ਸਿੰਧੂ ਤੇ ਬੇਸਡ ਹੈਗਾ ਉਹਦੇ ਤੇ ਚੱਲਦਾ ਆ, ਤੇ ਜੇ ਸਾਡਾ ਕੁਦਰਤੀ ਤੌਰ ਤੇ ਆਉਣ ਵਾਲਾ ਜੇ ਪਾਣੀ ਵੀ ਭਾਰਤ ਨੇ ਬੰਦ ਕਰਤਾ ਸਾਡੇ ਲਈ ਤਾਂ ਬਹੁਤ ਔਖਾ ਹੋ ਜਾਊਗਾ। ਆਰਥਿਕ ਹਜ਼ਾਰਾਂ ਔਰ ਲੱਖਾਂ ਕਰੋੜ ਰੁਪਏ ਦੇ ਤਾਂ ਪਾਕਿਸਤਾਨ ਪਹਿਲੇ ਕਰਜ਼ੇ ਦੇ ਹੇਠ ਆ, ਤੇ ਜਦੋਂ ਆਵਾਮ ਨੂੰ ਪਾਣੀ ਵੀ ਨਹੀਂ ਮਿਲਿਆ, ਮੁੱਢਲੀਆਂ ਸਹੂਲਤਾਂ ਵੀ ਮਿਲਣੀਆਂ ਬੰਦ ਹੋ ਗਈਆਂ ਤੇ ਅਸੀਂ ਕਿੱਥੇ ਜਾਵਾਂਗੇ। ਉਹਦੇ ਤੋਂ ਪਰੇਸ਼ਾਨ ਜਿਹੜੇ ਮੁਨੀਰ ਸਾਹਿਬ ਨੇ, ਫੌਜ ਨੇ ਵੀ ਪਿਛਲੇ ਦਿਨੀ ਬਿਆਨ ਦਿੱਤੇ ਨੇ, ਸਰਕਾਰ ਨੇ ਵੀ ਦਿੱਤੇ ਨੇ, ਉਹ ਸਾਰਿਆਂ ਨੂੰ ਉਹਨਾਂ ਨੇ ਕਹਿੰਦੇ ਅਸੀਂ ਕੌਮਾਂਤਰੀ ਮੰਚਾਂ ਤੱਕ ਲੈ ਕੇ ਜਾਵਾਂਗੇ। ਪਰ ਜੇ ਤੁਸੀਂ ਇੱਕ ਗੱਲ ਇਹਦੇ ਵਿੱਚ ਦੇਖੋ, ਮੈਨੂੰ ਜੋ ਲੱਗਦਾ ਹੈ ਭਾਰਤ ਦੀ ਕੌਮਾਂਤਰੀ ਪੱਧਰ ਤੇ ਪਹਿਲਾਂ ਹੀ ਸਾਖ ਬਹੁਤ ਵੱਡੀ ਆ। ਭਾਰਤ ਦਾ ਨਾਂ ਪੂਰੇ ਆਦਰ ਮਾਣ ਦੇ ਨਾਲ ਦੁਨੀਆ ਪੱਧਰ ਦੇ ਵਿੱਚ ਲਿਆ ਜਾਂਦਾ ਹੈ, ਇਹਨੂੰ ਇੱਕ ਧਰਮ ਨਿਰਪੱਖ ਗੁੱਟ ਨਿਰਪੱਖ ਮੁਲਕ ਮੰਨਿਆ ਜਾਂਦਾ ਆ, ਤੇ ਇਹਦੀਆਂ ਜਿਹੜੀਆਂ ਨੀਤੀਆਂ ਨੇ ਉਹ ਲੋਕ ਦੁਨੀਆਂ ਨੂੰ ਪਤਾ ਹੈ ਵੀ ਇਹ ਕਿਸੇ ਮੁਲਕ ਨਾਲ ਦੁਸ਼ਮਣੀ ਨਹੀਂ ਕਰਦਾ, ਇਹ ਪ੍ਰੇਮ ਭਾਈਚਾਰੇ ਦਾ ਸੰਦੇਸ਼ ਦੇਣ ਵਾਲਾ ਮੁਲਕ ਆ। ਤੇ ਪਾਕਿਸਤਾਨ ਦੇ ਬਾਰੇ ਤਾਂ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਵੀ 47 ਤੋਂ ਲੈ ਕੇ ਇਹਨਾਂ ਦੇ ਅੱਜ ਤੱਕ ਕਲੇਸ਼ ਹੀ ਨਹੀਂ ਖਤਮ ਹੋਏ। ਇਸ ਕਰਕੇ ਜਿੰਨਾ ਮਰਜ਼ੀ ਰੌਲਾ ਪਾਲਣ, ਜੇ ਭਾਰਤ ਆਪਣੀ ਆਜ ਤੇ ਆ ਗਿਆ ਤੇ ਪਾਕਿਸਤਾਨ ਲਈ ਮੁਸ਼ਕਲ ਹੋ ਜਾਊਗੀ।
1: ਅਰੁਣ ਜੀ, ਇਹਦੇ ਨਾਲ ਜਿਵੇਂ ਤੁਸੀਂ ਇੱਕ ਗੱਲ ਕੀਤੀ ਸੀ ਕਿ ਲੱਖਾਂ ਕਰੋੜਾਂ ਦਾ ਕਰਜ਼ਾ ਜਿਹੜਾ ਪਾਕਿਸਤਾਨ ਦੇ ਸਿਰ ਤੇ ਆ
0: ਜੀ,
1: ਪਾਕਿਸਤਾਨ ਦੀ ਸਰਕਾਰ, ਪਾਕਿਸਤਾਨ ਦੇ ਨੇਤਾ, ਪਾਕਿਸਤਾਨ ਦੀ ਫੌਜ, ਫੌਜ ਦਾ ਆਪਾਂ ਇਸ ਕਰਕੇ ਜ਼ਿਕਰ ਕਰਦੇ ਹਾਂ ਕਿਉਂਕਿ ਫੌਜ ਵੀ ਆਪਣੇ ਆਪ ਨੂੰ ਉੱਥੇ ਕਰਤਾ ਧਰਤਾ ਸਮਝਦੀ ਹੈ।
0: ਬਿਲਕੁਲ,
1: ਜੋ ਕੁਛ ਅਸੀਂ ਕਰਾਂਗੇ ਉਹ ਹੋਵੇਗਾ, ਕਿਉਂਕਿ ਪਹਿਲਾਂ ਅਜਿਹਾ ਕਈ ਵਾਰ ਹੁੰਦਾ ਵੀ ਰਿਹਾ ਆ। ਇਸ ਕਰਕੇ ਇਹ ਸਾਰੀਆਂ ਧਿਰਾਂ ਜਿਹੜੀਆਂ ਨੇ ਇਸ ਵੇਲੇ ਜਿੰਨਾ ਧਿਆਨ ਇਹਨਾਂ ਨੇ ਇਸ ਗੱਲ ਦੇ ਉੱਤੇ ਕੇਂਦਰਿਤ ਕੀਤਾ ਹੋਇਆ ਕਿ ਭਾਰਤ ਨੂੰ ਕਿਵੇਂ ਨੀਵਾਂ ਦਿਖਾਉਣਾ ਹੈ, ਜਿਹੜਾ ਇਰਾਨ ਅਮਰੀਕਾ ਸਮਝੌਤਾ ਇਹਦਾ ਕ੍ਰੈਡਿਟ ਕਿਵੇਂ ਲੈਣਾ ਹੈ, ਕੌਮਾਂਤਰੀ ਮੰਚ ਦੇ ਉੱਤੇ ਪ੍ਰਸਿੱਧੀ ਕਿਵੇਂ ਹਾਸਲ ਕਰਨੀ ਹੈ, ਨੋਬਲ ਸ਼ਾਂਤੀ ਪੁਰਸਕਾਰ ਵੱਲ ਨੂੰ ਕਿਵੇਂ ਹੱਥ ਵਧਾਉਣੇ ਹੈ, ਇਹ ਸਾਰੇ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਕੌਮਾਂਤਰੀ ਮੰਚ ਦੇ ਉੱਤੇ। ਉਹਨਾਂ ਨੂੰ ਥੱਲੇ ਜ਼ਮੀਨੀ ਹਕੀਕਤ ਦੇ ਵਿੱਚ ਇਹਨਾਂ ਗੱਲਾਂ ਦੇ ਕੋਈ ਪੈਰ ਨਹੀਂ ਹੈ।
0: ਬਿਲਕੁਲ ਠੀਕ,
1: ਕਿਉਂਕਿ ਜਿਹੜਾ ਕਰਜ਼ਾ ਪਾਕਿਸਤਾਨ ਦੇ ਸਿਰ ਤੇ ਚੜਿਆ ਆਇਆ, ਪਾਕਿਸਤਾਨ ਦੇ ਆਵਾਮ ਵਾਸਤੇ ਨਿੱਤ ਦਿਨ ਦਾ ਜਿਹੜਾ ਗੁਜ਼ਾਰਾ ਕਰਨਾ ਉਹ ਔਖਾ ਹੋਇਆ ਬਹੁਤ ਜ਼ਿਆਦਾ।

0: ਔਖਾ ਹੋਇਆ ਹਰ ਮਾਮਲੇ ਵਿਚ ਉਨ੍ਹਾਂ ਦੀ ਸਥਿਤੀ ਜਿਹੜੀ ਮੁਸ਼ਕਲ ਹੁੰਦੀ ਜਾ ਰਹੀ ਹੈ ਹੁਣ ਜੇ ਅੱਗੇ ਆਰਾਮ ਨਾਲ ਪਾਣੀ ਮਿਲਦਾ ਸੀ ਪਾਕਿਸਤਾਨ ਨੂੰ ਤੇ ਉਨ੍ਹਾਂ ਦੀ ਖੇਤੀਬਾੜੀ ਉਨ੍ਹਾਂ ਦੇ ਹੋਰ ਕਈ ਕਿੱਤੇ ਜਿਹੜੇ ਇਸ ਪਾਣੀ ਤੋਂ ਚੱਲਦੇ ਸੀ ਪਾਕਿਸਤਾਨ ਦੀਆਂ ਅਜਿਹੀਆਂ ਹਰਕਤਾਂ ਕਰਕੇ ਉਹਦਾ ਇਫੈਕਟ ਤਾਂ ਆਵਾਮ ਦੇ ਉੱਤੇ ਵੀ ਪਿਆ ਲੋਕਾਂ ਦੇ ਉੱਤੇ ਵੀ ਪਿਆ ਹੁਣ ਜਿਹੜੀ ਜ਼ਮੀਨੀ ਸਥਿਤੀ ਹੈ ਪਾਕਿਸਤਾਨ ਦੇ ਵਿਚ ਗਰਾਊਂਡ ਲੈਵਲ ਦੇ ਉੱਤੇ ਜੋ ਸਥਿਤੀ ਹੈ ਪਾਕਿਸਤਾਨ ਦੇ ਜਿਹੜੇ ਹੁਕਮਰਾਨ ਹੈ ਉਸ ਸਥਿਤੀ ਵੱਲ ਧਿਆਨ ਕਰਨ ਦੀ ਬਜਾਏ ਹਵਾਈ ਕਿਲੇ ਉਸਾਰਨ ਵੱਲ ਜ਼ਿਆਦਾ ਧਿਆਨ ਦੇ ਰਹੇ
1: ਬਿਲਕੁਲ ਠੀਕ ਗੱਲ ਹੈ ਸੰਧੂ ਸਾਹਿਬ ਗੱਲ ਇਹ ਆ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਗੱਲ ਇਹ ਆ ਕਿ ਪਾਕਿਸਤਾਨ ਨੇ ਆਪਣੀ ਆਵਾਮ ਲਈ ਢਾਂਚਾਗਤ ਸਹੂਲਤਾਂ ਨਹੀਂ ਮੁਹੱਈਆ ਕਰਵਾਈਆਂ ਢਾਂਚਾਗਤ ਸਹੂਲਤਾਂ ਦੇ ਵਿੱਚ ਤੁਸੀਂ ਆਪਣਾ ਬਿਜਲੀ ਨੈੱਟਵਰਕ ਬਣਾਉਣਾ ਆ ਤੁਸੀਂ ਆਪਣਾ ਨਹਿਰੀ ਨੈੱਟਵਰਕ ਬਣਾਉਣਾ ਆ ਤੁਸੀਂ ਆਪਣੇ ਜਿਹੜੇ
0: ਸੜਕਾਂ ਦਾ ਬਣਾਉਣਾ
1: ਸੜਕਾਂ ਦੇ ਵਿੱਚ ਤਾਂ ਚਲੋ ਪਾਕਿਸਤਾਨ ਨੇ ਬੇਸ਼ੱਕ ਜਿਹੜੀਆਂ ਹਾਈਵੇਜ਼ ਨੈਸ਼ਨਲ ਹਾਈਵੇਜ਼ ਬਹੁਤ ਬਣਾਏ ਨੇ ਪਰ ਜਿਹੜੀਆਂ
0: ਹਾਈਵੇ ਤੋਂ ਇਲਾਵਾ ਰੂਰਲ ਦੇ
1: ਵਿੱਚ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ
0: ਤੇ ਸਭ ਤੋਂ ਵੱਡੀ ਮਾਰ ਉੱਥੇ ਪੈ ਰਹੀ ਹੈ ਮਹਿੰਗਾਈ ਦੀ
1: ਬਿਲਕੁਲ
0: ਜਿਹੜੀਆਂ ਕੀਮਤਾਂ ਬੇਤਹਾਸ਼ਾ ਵਧ ਰਹੀਆਂ ਨੇ ਉਹ ਲੋਕਾਂ ਦੀ ਕਾਬੂ ਤੋਂ ਬਾਹਰ ਨੇ
1: ਜੀ ਬਿਲਕੁਲ ਉਹਦੇ ਪਿੱਛੇ ਜਿਹੜੇ ਵੱਡੇ ਕਾਰਨ ਨੇ ਕਿ ਇੰਡਸਟਰੀ ਮੁਲਕ ਦੇ ਨੇ ਪ੍ਰੋਡਕਸ਼ਨ ਤੇ ਕੋਈ ਜ਼ੋਰ ਨਹੀਂ ਲਾਇਆ ਸ਼ੁਰੂ ਤੋਂ ਹੀ 47 ਤੋਂ ਲੈ ਕੇ ਕਿਉਂਕਿ ਜਦੋਂ ਮੁਲਕ ਸਥਿਰ ਨਹੀਂ ਹੋਊਗਾ ਇੱਕ ਸ਼ਾਂਤੀ ਤੋਂ ਖੁਸ਼ਹਾਲੀ ਦਾ ਜਿਹੜਾ ਇੱਕ ਕੰਸੈਪਟ ਆ ਵੀ ਸ਼ਾਂਤੀ ਦੇ ਵਿੱਚੋਂ ਹੀ ਖੁਸ਼ਹਾਲੀ ਆਉਂਦੀ ਹੈ ਪੀਸ ਦੇ ਵਿੱਚੋਂ ਹੀ ਪ੍ਰੋਸਪੈਰਿਟੀ ਆਉਂਦੀ ਆ ਪਾਕਿਸਤਾਨ ਦੇ ਵਿੱਚ ਸ਼ਾਂਤੀ ਕਦੀ ਰਹੀ ਨਹੀਂ ਆ ਕਾਰਨ ਕੀ ਰਿਹਾ ਵੀ ਫੌਜ ਉੱਥੇ ਸ਼ੁਰੂ ਤੋਂ ਹੀ ਬੇਲਗਾਮ ਰਹੀ ਹੈ ਤੇ ਫੌਜ ਦੇ ਜਿਹੜੇ ਮੁਖੀ ਰਹੇ ਨੇ ਉਹਨਾਂ ਨੇ ਆਪਣੀ ਸੱਤਾ ਚਲਾਉਣ ਲਈ ਆਪਣੀ ਚੰਮਦੀਆਂ ਚਲਾਉਣ ਲਈ ਕਦੀ ਜਿਹੜੀਆਂ ਜਮਹੂਰੀ ਸਰਕਾਰਾਂ ਨੇ ਉਹਨਾਂ ਦੇ ਪੈਰ ਲੱਗਣ ਹੀ ਨਹੀਂ ਦਿੱਤੇ
0: ਤੇ ਇੱਕ ਕੰਮ ਇਹਨਾਂ ਨੇ ਸਾਂਝਾ ਵੀ ਕੀਤਾ ਜਿਹੜੇ ਉੱਥੇ ਦੇ ਹੁਕਮਰਾਨ ਸੀਗੇ ਅਤੀਤ ਦੇ ਉਹਨਾਂ ਨੇ ਵੀ ਕੀਤਾ ਤੇ ਉਹਨਾਂ ਨਾਲੋਂ ਵੱਧ ਕੇ ਜਿਹੜੇ ਫੌਜ ਦੇ ਵੱਡੇ ਅਧਿਕਾਰੀ ਸੀ ਵੱਡੇ ਅਫਸਰ ਸੀ ਉਹਨਾਂ ਨੇ ਕੀਤਾ ਕੀ ਕੀਤਾ ਉਹਨਾਂ ਨੇ ਕਿ ਉਹਨਾਂ ਨੇ ਦੇਸ਼ ਦੀ ਪੂੰਜੀ ਨੂੰ ਲੁੱਟ ਕੇ ਆਪਣੇ ਘਰ ਭਰੇ ਨੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਉਹਨਾਂ ਨੇ ਆਪਣੇ ਖਾਤੇ ਬੈਂਕ ਅਕਾਊਂਟ ਜਿਹੜੇ ਸੀ ਉਹ ਮਜ਼ਬੂਤ ਕੀਤੇ ਨੇ ਬੜੀਆਂ ਵੱਡੀਆਂ ਵੱਡੀਆਂ ਜਾਇਦਾਦਾਂ ਬਣਾਈਆਂ ਅੱਜ ਪਾਕਿਸਤਾਨ ਦੇ ਹਰੇਕ ਵੱਡੇ ਸ਼ਹਿਰ ਵਿੱਚ ਚਾਹੇ ਉਹ ਲਾਹੌਰ ਹੈ ਚਾਹੇ ਉਹ ਇਸਲਾਮਾਬਾਦ ਹੈ ਚਾਹੇ ਉਹ ਕਰਾਚੀ ਹੈ ਉੱਥੇ ਜਿਹੜੀਆਂ ਬੇਸ਼ਕੀਮਤੀ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਇਸ ਵੇਲੇ ਸਾਰੀਆਂ ਫੌਜ ਦੇ ਕੋਲ
1: ਬਿਲਕੁਲ ਠੀਕ ਗੱਲ ਹੈ
0: ਇਹ ਇਸ ਗੱਲ ਤੋਂ ਕਿਉਂਕਿ ਇਹ ਲੁੱਟ ਖਸੁੱਟ ਇੰਨੇ ਪੱਧਰ ਦੇ ਉੱਤੇ ਹੋਈ ਹੈ ਕਿ ਉਹਦੇ ਚ ਆਮ ਲੋਕ ਜਿਹੜੇ ਸੀ ਉਹ ਨਜ਼ਰ ਨਾ ਰਹਿ ਗਏ
1: ਉਹ ਪਿੱਛੇ ਹੋ ਗਏ ਪਿੱਛੇ ਚਲੇ ਗਏ ਫੌਜ ਨੇ ਕਦੀ ਕਾਰੋਬਾਰ ਤੇ ਵਪਾਰ ਨਹੀਂ ਕਰਨਾ ਹੁੰਦਾ ਪਾਕਿਸਤਾਨ ਦੀ ਫੌਜ ਕਾਰੋਬਾਰ ਵੀ ਕਰਦੀ ਹੈ ਵਪਾਰ ਵੀ ਕਰਦੀ ਹੈ ਤੇ ਉਦਯੋਗ ਵੀ ਚਲਾਉਂਦੀ ਹੈ ਜਦਕਿ ਚਾਹੀਦਾ ਤਾਂ ਇਹ ਸੀਗਾ
0: ਗੱਲਬਾਤ ਵੀ ਕਰਦੀ ਹੈ
1: ਹਨਾ ਉੱਥੇ ਦੇ ਜਿਹੜਾ
0: ਮਨੀਰ ਸਾਹਿਬ ਜਾ ਕੇ 2 ਵਾਰੀ ਟਰੰਪ ਨੂੰ ਮਿਲਿਆ
1: ਬਿਲਕੁਲ ਸਹੀ ਗੱਲ ਹੈ ਤੇ ਉਹਦੇ ਤੋਂ ਪਤਾ ਲੱਗਦਾ ਵੀ ਉੱਥੇ ਜਿਹੜੀ ਚੁਣੀ ਹੋਈ ਸਰਕਾਰ ਆ ਉਹਦੀ ਕੋਈ ਹੈਸੀਅਤ ਨਹੀਂ ਆ ਇਮਰਾਨ ਖਾਨ ਹੋਰੀ ਜਿਹੜੇ ਨੇ ਉਹ ਚੁਣੀ ਹੋਈ ਸਰਕਾਰ ਦੀ ਮਹੱਤਤਾ ਦੀ ਗੱਲ ਕਰਦੇ ਸੀਗੇ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਦੀ ਗੱਲ ਕਰਦੇ ਸੀ ਫੌਜ ਨੂੰ ਕ੍ਰਿਟੀਸਾਈਜ਼ ਕਰਦੇ ਸੀ ਹੁਣ ਵਿਚਾਰੇ ਪਿਛਲੇ 5 ਸਾਲ ਤੋਂ ਜੇਲ੍ਹ ਦੇ ਵਿੱਚ ਨੂੜੇ ਹੋਏ ਆ ਤੇ ਉਹਨਾਂ ਦੀ ਜਿਹੜੀ ਸਿਹਤ ਆ ਦਿਨ ਪ੍ਰਤੀ ਦਿਨ ਵੱਧ ਤੋਂ ਬਦਤਰ ਹੋ ਰਹੀ ਆ ਕੌਮਾਂਤਰੀ ਪੱਧਰ ਦੇ ਜਿਹੜੇ ਕ੍ਰਿਕਟਰ ਨੇ ਕੌਮਾਂਤਰੀ ਪੱਧਰ ਦੀਆਂ ਜਿਹੜੀਆਂ ਹਸਤੀਆਂ ਨੇ ਉਹ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਚਿੰਤਾਗ੍ਰਸਤ ਨੇ ਉਹ ਲਗਾਤਾਰ ਬਿਆਨ ਦੇ ਰਹੀਆਂ ਨੇ ਵੀ ਭਾਈ ਇਮਰਾਨ ਖਾਨ ਦੀ ਸਿਹਤ ਦਾ ਖਿਆਲ ਰੱਖੋ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਮਤਲਬ ਬਾਹਰ ਕੱਢਿਆ ਜਾਣਾ ਚਾਹੀਦਾ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਕਿਉਂ ਪਰ ਜੇ ਇਮਰਾਨ ਖਾਨ ਉਹਨੇ ਇਹ ਉੱਥੋਂ ਦੀ ਜਿਹੜੀ ਫੌਜ ਆ ਜਾਂ ਉੱਥੋਂ ਦੀ ਜਿਹੜੀ ਅਖੌਤੀ ਚੁਣੀ ਹੋਈ ਸਰਕਾਰ ਆ ਉਹਨੂੰ ਇਹ ਲੱਗਦਾ ਵੀ ਜੇ ਇਮਰਾਨ ਖਾਨ ਬਾਹਰ ਆਉਂਦੇ ਨੇ ਤਾਂ ਉਹਨਾਂ ਲਈ ਹੋਰ ਵੀ ਜ਼ਿਆਦਾ ਦਿੱਕਤ ਵਾਲੀ ਗੱਲ ਹੋਊਗੀ ਕਿਉਂਕਿ ਇਮਰਾਨ ਖਾਨ ਮੁਖਰ ਬਹੁਤ ਆ ਖੁੱਲ੍ਹ ਕੇ ਬੋਲਦੇ ਆ ਸਰਕਾਰਾਂ ਦੇ ਖਿਲਾਫ਼ ਵੀ
0: ਗੱਲ ਇਹ ਆ ਕਿ ਭਾਵੇਂ ਇਮਰਾਨ ਹੋਵੇ ਤੇ ਭਾਵੇਂ ਉੱਥੇ ਕੋਈ ਹੋਰ ਹੋਵੇ ਕੋਈ ਪਾਰਟੀ ਹੋਵੇ ਜਿਹੜੀ ਵਿਰੋਧੀ ਧਿਰ ਹੈ ਉਹਨੇ ਸਵਾਲ ਉਠਾਉਣੇ ਨੇ ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ ਉਹ ਕਹਿੰਦੀ ਵਿਰੋਧੀ ਧਿਰ ਤੇ ਕੋਈ ਹੋਣੀ ਨਹੀਂ ਚਾਹੀਦੀ ਤਾਂ ਕਿ ਅਸੀਂ ਆਪਣੀ ਮਰਜ਼ੀ ਨਾਲ ਸਾਰੇ ਕੰਮ ਕਰ ਸਕੀਏ ਇਸ ਕਰਕੇ ਵਿਰੋਧੀ ਧਿਰ ਨੂੰ ਜੇਲ੍ਹ ਚ ਡੱਕੀ ਰੱਖੋ ਉਹਨਾਂ ਦੇ ਜਿਹੜੇ ਨੇਤਾ ਨੇ ਉਹਨਾਂ ਦਾ ਮੂੰਹ ਬੰਦ ਰੱਖੋ ਉਹਨਾਂ ਦੇ ਉੱਤੇ ਮੁਕੱਦਮੇ ਦਰਜ ਕਰ ਦਿਓ ਇਸ ਕਰਕੇ ਇਮਰਾਨ ਖਾਨ ਜਿਹੜੇ ਨੇ ਉਹ ਸੰਕਟ ਦਾ ਸਾਹਮਣਾ ਕਰ ਰਹੇ ਨੇ ਤੇ ਸਰਕਾਰ ਆ ਜਿਹੜੀ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ
1: ਬਿਲਕੁਲ ਇਸੇ ਫੌਜ ਤੇ ਸਰਕਾਰ ਮਿਲੀ ਹੋਈ ਆ ਹੁਣ ਇੱਥੇ ਤੇ ਇਹਦੇ ਕਰਕੇ ਵਿਰੋਧੀ ਧਿਰ ਨੇ ਲੋਕਾਂ ਦੀ ਆਵਾਜ਼ ਚੁੱਕਣੀ ਹੁੰਦੀ ਜਿਵੇਂ ਤੁਸੀਂ ਦੱਸਿਆ

0: ਦੀ ਧਿਰਤਾ ਅੰਦਰ ਆ ਤੇ ਲੋਕਾਂ ਦੀ ਆਵਾਜ਼ ਕਿਹਨੇ ਚੁੱਕਣੀ ਆ, ਲੋਕਾਂ ਦੀ ਮੀਡੀਆ ਦਾ ਉੱਥੇ ਪਹਿਲਾਂ ਹੀ ਜਿਹਨੂੰ ਕਹਿੰਦੇ ਹੁੰਦੇ ਵੀ ਪੂਰੀ ਤਰ੍ਹਾਂ ਬੈਂਡ ਵੱਜਾ ਹੋਇਆ, ਮੀਡੀਆ ਪਹਿਲਾਂ ਹੀ
1: ਸਰਕਾਰ ਦੇ ਕਾਬੂ ਵਿੱਚ ਆ,
0: ਕਾਬੂ ਦੇ
1: ਸਰਕਾਰ ਤੋਂ ਪੁੱਛੇ ਬਗੈਰ ਤਾਂ ਕੋਈ ਖਬਰ ਨਹੀਂ ਜਾ ਸਕਦੀ।
0: ਬਿਲਕੁਲ ਸਹੀ ਗੱਲ ਆ ਤੁਹਾਡੀ। ਤੇ ਸੋ ਇਹਦੇ ਇਹ ਸਾਰੀ ਖੇਡ ਦੇ ਵਿੱਚ ਜਿਹੜੀਆਂ ਆਪਾਂ ਢਾਂਚਾਗਤ ਸਹੂਲਤਾਂ ਦੀ ਗੱਲ ਕਰਦੇ ਹਾਂ, ਵੇ ਆਵਾਮ ਕੋਲ ਢਾਂਚਾਗਤ ਸਹੂਲਤਾਂ ਨਹੀਂ ਆ, ਉੱਥੋਂ ਦੀ ਪ੍ਰੋਡਕਸ਼ਨ ਨਹੀਂ ਆ, ਉੱਥੋਂ ਚ ਇੰਡਸਟਰੀ ਨਹੀਂ ਆ, ਕਾਰੋਬਾਰ ਨਹੀਂ ਆ, ਰੁਜ਼ਗਾਰ ਨਹੀਂ ਆ, ਸਿਹਤ ਨਹੀਂ ਆ, ਸਿੱਖਿਆ ਨਹੀਂ ਆ। ਜਦੋਂ ਇਹ ਸਾਰਾ ਕੁਛ ਨਹੀਂ ਹੋਊਗਾ ਤਾਂ ਦੋ ਤਿੰਨ ਗੱਲਾਂ ਹੋਣਗੀਆਂ, ਜਾਂ ਤਾਂ ਲੋਕ ਉੱਥੋਂ ਭੱਜਣਗੇ ਉਸ ਮੁਲਕ ਦੇ ਵਿੱਚੋਂ, ਵੱਡੀ ਗਿਣਤੀ ਜਿਹੜੀ ਲੋਕ ਆ ਨਿਕਲਣ ਦੀ ਕੋਸ਼ਿਸ਼ ਕਰਨਗੇ।
1: ਨਹੀਂ ਵੈਸੇ ਵੈਸੇ ਅਰੁਣ ਜੀ ਤੁਹਾਡੀ ਇਹ ਗੱਲ ਵੀ ਠੀਕ ਹੋ ਸਕਦੀ ਹੈ, ਕਿਉਂਕਿ ਇੱਕ ਰਸਤਾ ਇਹ ਵੀ ਹੁੰਦਾ ਆ ਕਿ ਭੱਜ ਕੇ ਕਿਸੇ ਹੋਰ ਸੁਰੱਖਿਅਤ ਥਾਂ ਵੱਲ ਜਾਇਆ ਜਾਵੇ, ਤੇ ਦੂਜਾ ਰਸਤਾ ਜਿਹੜਾ ਨਾ ਉਹ ਬਗਾਵਤ ਦਾ ਵੀ ਹੁੰਦਾ, ਜਿਹੜੀ ਬੇਚੈਨੀ ਤੇ ਬਗਾਵਤ ਹੈ। ਜਿਵੇਂ ਇਸ ਵੇਲੇ ਪਾਕਿਸਤਾਨ ਦੀਆਂ ਕਈ ਸਟੇਟਸ ਨੇ ਜਿਹੜੀਆਂ ਪੰਜਾਬ ਨੂੰ ਛੱਡ ਕੇ, ਉਹਨਾਂ ਦੇ ਵਿੱਚ ਲਗਭਗ ਬਗਾਵਤ ਵਰਗੀ ਸਥਿਤੀ ਹੈ, ਔਰ ਉਹ ਜਵਾਬ ਦੇ ਚੁੱਕੇ ਨੇ, ਚਾਹੇ ਉਹ ਮਕਬੂਜ਼ਾ ਕਸ਼ਮੀਰ ਹੈ, ਚਾਹੇ ਉਹ ਬਲੋਚਿਸਤਾਨ ਹੈ, ਚਾਹੇ ਉਹ ਸਿੰਧ ਆ। ਉਹ ਲੋਕ ਜਿਹੜੇ ਨੇ ਮਤਲਬ ਸਰਕਾਰ ਤੋਂ ਦੁਖੀ ਆ ਕੇ ਇੱਕ ਕਿਸਮ ਦਾ ਬਗਾਵਤ ਦਾ ਐਲਾਨ ਕਰ ਚੁੱਕੇ ਨੇ, ਥਾਂ ਥਾਂ ਦੇ ਉੱਤੇ ਸਰਕਾਰ ਦੇ ਵਿਰੁੱਧ ਮੁਜ਼ਾਹਰੇ ਹੁੰਦੇ ਨੇ, ਉਹ ਸਰਕਾਰ ਦੀ ਗੱਲ ਸੁਣਨ ਲਈ ਤਿਆਰ ਨਹੀਂ, ਮੰਨਣ ਲਈ ਤਿਆਰ ਨਹੀਂ। ਤੇ ਪਾਕਿਸਤਾਨ ਜਿਹੜਾ ਫਿਰ ਉਹ ਇਹਨਾਂ ਗੱਲਾਂ ਦਾ ਭਾਂਡਾ ਜਾਂ ਤੇ ਫਿਰ ਭਾਰਤ ਸਿਰ ਭੰਨੇਗਾ ਜਾਂ ਅਫਗਾਨਿਸਤਾਨ ਦੇ ਸਿਰ।
0: ਬਿਲਕੁਲ,
1: ਤੇ ਭਾਰਤ ਨਾਲ ਕੋਈ ਗੱਲ ਉਹ ਕਰ ਨਹੀਂ ਸਕਦਾ, ਤੇ ਇਸ ਕਰਕੇ ਅਫਗਾਨਿਸਤਾਨ ਦੇ ਨਾਲ ਉਹਦਾ ਟਕਰਾਅ ਇਸੇ ਗੱਲ ਨੂੰ ਲੈ ਕੇ ਹੀ ਚੱਲਦਾ ਰਹਿੰਦਾ।
0: ਬਿਲਕੁਲ, ਪਾਕਿਸਤਾਨ ਭਾਰਤ ਤੇ ਇਲਜ਼ਾਮ ਲਾਉਂਦਾ ਆ ਕਿ ਸਾਡੇ ਜਿਹੜੇ ਬਲੋਚਾਂ ਨੂੰ ਇਹ ਬਲੋਚਾਂ ਦੀ ਪੁਸ਼ਤ ਪਨਾਈ ਕਰਦੇ ਆ,
1: ਉਹ ਅਫਗਾਨਿਸਤਾਨ ਦੇ ਵੀ ਦੋਸ਼ ਲਾਉਂਦੇ,
0: ਅਫਗਾਨਿਸਤਾਨ
1: ਉਹ ਹਥਿਆਰ ਦਿੰਦੇ ਆ,
0: ਹਥਿਆਰ ਦਿੰਦੇ ਉਹ ਖਾਸ ਤੌਰ ਤੇ ਖੈਬਰ ਪਖਤੂਨਵਾ ਜਿਹੜਾ ਇਲਾਕਾ ਆ ਉਹਦੇ ਵਿੱਚ ਉਹ ਕਹਿੰਦੇ ਇਹਨਾਂ ਦੀ ਦਖਲਅੰਦਾਜ਼ੀ ਜ਼ਿਆਦਾ ਆ। ਅੱਛਾ, ਜੇ ਭਾਰਤ ਨੇ ਆਪਰੇਸ਼ਨ ਸੰਧੂਰ ਕੀਤਾ ਆ ਤੇ ਉਹਦੇ ਤੋਂ ਪਾਕਿਸਤਾਨ ਨੂੰ ਬਖਲਾਉਂਦਾ ਆ, ਜੇ ਭਾਰਤ ਉਹਦਾ ਪਾਣੀ ਬੰਦ ਕਰਦਾ ਪਾਕਿਸਤਾਨ ਉਹਦੇ ਤੋਂ ਵੀ ਬਖਲਾਉਂਦਾ, ਆਪ ਕੀ ਕਰ ਰਿਹਾ ਪਾਕਿਸਤਾਨ? ਸਿੱਧੀ ਬੰਬਾਰਮੈਂਟ ਜਿਹੜੀ ਆ ਅਫਗਾਨਿਸਤਾਨ ਦੇ ਵਿੱਚ ਜਾ ਕੇ ਉਹਨਾਂ ਦੇ ਲੋਕਾਂ ਤੇ ਬੰਬ ਸਿੱਟਦੇ ਆ, ਬਾਰਡਰ ਤੇ ਲਗਾਤਾਰ ਟੈਂਸ਼ਨ ਬਣੀ ਰਹਿੰਦੀ ਆ, ਅਫਗਾਨਿਸਤਾਨ ਦੇ ਜਿਹੜੇ ਲੜਾਕੇ ਨੇ ਪਾਕ ਫੌਜੀਆਂ ਨੂੰ ਮਾਰਦੇ ਆ, ਇਹ ਉਹਨਾਂ ਨੂੰ ਮਾਰ ਦਿੰਦੇ ਆ। ਸੋ ਇਹ ਜਿਹੜਾ ਆ ਲਗਾਤਾਰ ਲੜਾਈ ਝਗੜਾ ਆ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ, ਲਗਾਤਾਰ ਜਿਹੜੀ ਜੰਗ ਵਾਲੀ ਸਥਿਤੀ ਬਣੀ ਰਹਿੰਦੀ ਆ। ਬਲੋਚ ਜਿਵੇਂ ਆਪਾਂ ਕਿਹਾ ਵੀ ਦੋ ਗੱਲਾਂ ਨੇ, ਜਿਵੇਂ ਤੁਸੀਂ ਕਿਹਾ ਜਾਂ ਤਾਂ ਲੋਕ ਮੁਲਕ ਚੋਂ ਭੱਜਣਗੇ ਤੇ ਜਾਂ ਹਥਿਆਰ ਚੁੱਕਣਗੇ।
1: ਹਾਂਜੀ,
0: ਬਲੋਚਾਂ ਨੇ ਹਥਿਆਰ ਚੁੱਕੇ ਹੋਏ ਨੇ, ਮਕਬੂਜ਼ਾ ਕਸ਼ਮੀਰੀ ਜਿਹੜੇ ਹਥਿਆਰ ਚੁੱਕਣ ਦੀ ਰਾਹ ਤੇ ਨੇ, ਸਿੰਧੀ ਵੀ ਬਾਗੀ ਹੋ ਰਹੇ ਨੇ, ਤੇ ਉਧਰੋਂ ਜਿਹੜੇ ਨੇ ਜਿਹੜੇ ਤਾਲਿਬਾਨ ਜਿਹੜਾ ਪਾਕਿਸਤਾਨ ਦੇ ਜਿਹੜੇ ਗੁਰੀਲੇ ਨੇ ਉਹ ਵੀ ਖੈਬਰ ਪਖਤੂਨਵਾ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਨੇ। ਸੋ ਪਾਕਿਸਤਾਨ ਲਈ ਚੁਤਰਫਾ ਘੇਰਾ ਪੈ ਰਿਹਾ ਕਿਉਂਕਿ ਵਸੀਲੇ ਨਹੀਂ ਹੈਗੇ, ਹਨਾ, ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਹੈਗੀ। ਪਾਕਿਸਤਾਨ ਸਰਕਾਰ ਆਟਾ ਤੱਕ ਤਾਂ ਮੁਹੱਈਆ ਕਰਵਾ ਰਹੀ ਆ ਲੋਕਾਂ ਨੂੰ, ਆਟਾ ਲੈਣ ਆਇਆਂ ਦੀਆਂ ਜਿਹੜੇ ਲੋਕ ਆਟਾ ਲੈਣ ਆਉਂਦੇ ਆ, ਸਰਕਾਰੀ ਆਟਾ ਲੈਣ ਆਉਂਦੇ ਆ, ਉਹ ਭੀੜ ਤੰਤਰ ਜਿਹੜਾ ਆ ਉਹ ਭੱਜ ਨੱਠ ਦੇ ਵਿੱਚ ਹੀ ਮਾਰਿਆ ਜਾ ਰਿਹਾ,
1: ਖੋ ਕੇ ਲੈ ਜਾਂਦੇ ਆ,
0: ਖੋ ਕੇ ਲੈ ਜਾਂਦੇ,
1: ਵੰਡਣ ਤੋਂ ਪਹਿਲਾਂ ਹੀ ਲੁੱਟ ਕੇ ਲੈ ਜਾਂਦੇ,
0: ਲੁੱਟ ਕੇ ਲੈ ਜਾਂਦੇ ਆ। ਤੇ ਉਸ ਕਈ ਵਾਰ ਫੌਜ ਨੂੰ ਗੋਲ ਜਿਹੜੇ ਵੰਡਣ ਆਉਂਦੇ ਉਹਨਾਂ ਨੂੰ ਗੋਲੀ ਚਲਾਉਣੀ ਪੈਂਦੀ,
1: ਲਾਠੀ ਚਾਰਜ ਕਰਨਾ ਪੈਂਦਾ,
0: ਲਾਠੀ ਚਾਰਜ ਕਰਨਾ ਪੈਂਦਾ, ਉਹਦੇ ਚ ਲੋਕਾਂ ਦੀ ਮੌਤ ਹੋ ਰਹੀ ਹੈ, ਹਾਲਾਤ ਤਾਂ ਇੱਥੋਂ ਤੱਕ ਹੋਏ ਨੇ। ਦੂਸਰੀ ਗੱਲ ਇੱਕ ਇਹਦੇ ਵਿੱਚ ਜਿਹੜੀ ਹੋਰ ਜਿਹੜੀ ਵੱਡੀ ਗੱਲ ਆ ਕਿ ਇਹ ਸਾਰੀਆਂ ਢਾਂਚਾਗਤ ਸਹੂਲਤਾਂ ਨਾ ਹੋਣ ਕਰਕੇ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਲੋਕ ਹਿਜਰਤ ਲਈ ਮਜਬੂਰ ਨੇ, ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਈ ਆ ਵੀ ਜਿਹੜੀ ਉੱਥੋਂ ਦੀ ਪਾਕਿਸਤਾਨ ਦੀ ਸ਼ਹਿਰੀ ਆਵਾਮ ਆ ਉਹ ਵੱਡੀ ਗਿਣਤੀ ਦੇ ਵਿੱਚ, ਜਿਨ੍ਹਾਂ ਦੇ ਵਿੱਚ ਡਾਕਟਰ, ਵਕੀਲ, ਪੱਤਰਕਾਰ, ਅਧਿਆਪਕ, ਪ੍ਰੋਫੈਸਰ, ਇਹਨਾਂ ਨੇ ਲੱਖਾਂ ਦੀ ਤਾਦਾਦ ਵਿੱਚ ਇਸ ਮੁਲਕ ਨੂੰ ਛੱਡਿਆ ਆ, ਪਾਕਿਸਤਾਨ ਨੂੰ ਛੱਡ ਕੇ ਉਹ ਯੂਰਪ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕਾਂ ਦੇ ਵਿੱਚ ਚਲੇ ਗਏ ਨੇ। ਉਹਦਾ ਜਿਹੜਾ ਪਿਛਲੇ 5 ਸਾਲ ਦਾ ਜਿਹੜਾ ਅੰਕੜਾ ਆ ਉਹ ਸਭ ਤੋਂ ਜ਼ਿਆਦਾ ਆਇਆ ਆ, ਇੰਨੀ ਜ਼ਿਆਦਾ ਅਨਰੈਸਟ। ਚਲੋ ਜਿਹੜਾ ਸ਼ਹਿਰੀ ਮੱਧ ਵਰਗ ਆ ਜਾਂ ਉੱਪਰਲਾ ਮੱਧ ਵਰਗ ਆ, ਅਪਰ ਮਿਡਲ ਕਲਾਸ ਆ, ਉਹ ਤਾਂ ਮੁਲਕ ਚੋਂ ਹਿਜਰਤ ਕਰ ਜੂਗੀ, ਤੇ ਉਹ ਤੁਹਾਡੀ ਗੱਲ ਠੀਕ ਆ ਵੀ ਮਾਤੜ ਕਿੱਥੇ ਜਾਣਗੇ, ਮਾਤੜਾਂ ਕੋਲ ਤਾਂ ਫਿਰ ਇੱਕੋ ਹੀ ਰਾਹ ਬਚਦਾ ਆ ਕਿ ਉਹ ਜਾਂ ਤਾਂ ਬੰਦੂਕ ਚੱਕਣ ਤੇ ਜਾਂ ਫਿਰ ਭੁੱਖ ਨਾ ਮਰ ਜਾਣ।
1: ਹਾਂਜੀ ਹਾਂਜੀ ਹਾਂਜੀ।
0: ਸੋ ਪਾਕਿਸਤਾਨ ਦੇ ਵਿੱਚ

0: ਇਹ ਹਾਲਾਤ ਜ਼ਮੀਨੀ ਹੋ ਚੁੱਕੇ ਨੇ।
1: ਇੱਕ ਜਲਦੀ ਜਲਦੀ ਆਪਾਂ ਹੋਰ ਗੱਲ ਕਰਨੀ ਚਾਹਾਂਗੇ, ਸਮਾਂ ਬਹੁਤਾ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਨੂੰ, ਕਿ ਪਾਕਿਸਤਾਨ ਦੇ ਵਿੱਚ ਇੱਕ ਪਿਛਲੇ ਦਿਨ ਹੋਰ ਬੜੀ ਭਿਆਨਕ ਚੀਜ਼ ਨਜ਼ਰ ਆਈ ਹੈ ਕਿ ਉੱਥੇ ਜਿਹੜੇ ਐਚ ਆਈ ਵੀ ਦੇ ਕੇਸ ਨੇ ਉਹ 200% ਦੀ ਰਫ਼ਤਾਰ ਨਾਲ ਵੱਧ ਰਹੇ ਨੇ। ਲੋਕਾਂ ਦੇ ਕੋਲ ਸਰਕਾਰੀ ਇਲਾਜ ਨਹੀਂ ਹੈ, ਸਰਕਾਰੀ ਦਵਾਈਆਂ ਨਹੀਂ ਹੈ, ਸਰਕਾਰ ਉਹਦਾ ਕੋਈ ਬੰਦੋਬਸਤ ਨਹੀਂ ਕਰ ਰਹੀ ਆਪਣੇ ਹਸਪਤਾਲਾਂ ਦੇ ਵਿੱਚ, ਜਿਹੜੇ ਝੋਲਾ ਛਾਪ ਡਾਕਟਰ ਨੇ ਪਿੰਡਾਂ 'ਚ ਘੁੰਮ ਰਹੇ ਨੇ ਹੋਰ ਥਾਵਾਂ ਦੇ ਉੱਤੇ, ਉਹਨਾਂ ਦੇ ਕਾਰਨ ਕਰਕੇ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ, ਸਗੋਂ ਇਹ ਰੋਗ ਆ ਜਿਹੜਾ ਬਹੁਤ ਜ਼ਿਆਦਾ ਅੱਗੇ ਵੱਧ ਰਿਹਾ। ਪਾਕਿਸਤਾਨ ਸਰਕਾਰ ਇਸ ਨੂੰ ਕਾਬੂ ਪਾਉਣ ਦੇ ਵਿੱਚ ਅਸਫਲ ਸਾਬਤ ਹੋ ਰਹੀ ਹੈ।
0: ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ,
1: ਹਾਂਜੀ,
0: ਵੀ ਪਾਕਿਸਤਾਨੀ ਢਾਂਚਾਗਤ ਸਹੂਲਤਾਂ ਆਵਾਮ ਨੂੰ ਦੇਣ ਵੱਲ ਧਿਆਨ ਹੀ ਨਹੀਂ ਦਿੱਤਾ ਕਦੀ, ਤੇ ਉਹਦੇ ਵਿੱਚ ਸਿਹਤ ਸਹੂਲਤਾਂ ਵੀ ਸ਼ਾਮਲ ਆ। ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਰੱਬ ਆਸਰੀ ਹੀ ਹੈਗੀਆਂ ਨੇ, ਤੇ ਜਿਵੇਂ ਤੁਸੀਂ ਦੱਸਿਆ ਵੀ ਝੋਲਾ ਛਾਪ ਡਾਕਟਰਾਂ ਦੀ ਵਜ੍ਹਾ ਦੇ ਨਾਲ ਜਿਹੜੀ ਐਚ ਆਈ ਵੀ ਵਰਗੀ ਬਿਮਾਰੀ ਆ ਤੇਜ਼ੀ ਦੇ ਨਾਲ ਫੈਲ ਰਹੀ ਆ, ਤੇ ਐਚ ਆਈ ਵੀ ਕਿੱਦਾਂ ਫੈਲਦਾ ਸਾਰੀ ਦੁਨੀਆਂ 'ਚ,
1: ਹਜ਼ਾਰਾਂ ਲੋਕਾਂ ਦੀ ਮੌਤ ਹੋਈ ਹੈ ਪਿਛਲੇ ਸਮੇਂ 'ਚ,
0: ਬਿਲਕੁਲ ਠੀਕ ਗੱਲ ਆ, ਤੇ ਐਚ ਆਈ ਵੀ ਫੈਲਦਾ ਕਿੱਦਾਂ ਪੂਰੀ ਦੁਨੀਆਂ ਨੂੰ ਪਤਾ ਹੈ, ਹਰ ਬੰਦੇ ਨੂੰ ਪਤਾ। ਪਰ ਜੇ ਪਾਕਿਸਤਾਨ ਨੇ ਇਹ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਜਾਂ ਕੌਮਾਂਤਰੀ ਸੰਸਥਾਵਾਂ ਨੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਐਚ ਆਈ ਵੀ ਮਹਾਂਮਾਰੀ ਦਾ ਵੀ ਰੂਪ ਧਾਰਨ ਕਰ ਸਕਦੀ ਆ। ਇਸ ਲਈ ਹੁਣ ਤੋਂ ਹੀ ਦੁਨੀਆਂ ਨੂੰ ਉਸ ਪਾਸੇ ਧਿਆਨ ਦੇਣ ਦੀ ਲੋੜ ਆ, ਪਾਕਿਸਤਾਨ ਸਰਕਾਰ ਤੇ ਦਬਾਅ ਬਣਾਉਣ ਦੀ ਲੋੜ ਆ ਵੀ ਭਾਈ ਤੁਸੀਂ ਇਸ ਪਾਸੇ ਕੰਮ ਕਰੋ ਤਾਂ ਕਿ ਲੋਕ ਅਨਿਆਈ ਮੌਤੇ ਨਾ ਮਰਨ।
1: ਪਾਕਿਸਤਾਨ ਲਈ ਇਕੱਲਾ ਇਹ ਨਹੀਂ ਹੋਏਗਾ, ਪਾਕਿਸਤਾਨ ਦੁਨੀਆਂ ਨਾਲੋਂ ਟੁੱਟ ਕੇ ਰਹਿ ਜਾਏਗਾ ਜਦ ਸੰਸਾਰ ਦੇ ਦੇਸ਼ਾਂ ਨੂੰ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਉਹ ਇਹੋ ਜਿਹੀ ਬਿਮਾਰੀ ਵਿੱਚ ਘਿਰਿਆ ਹੋਇਆ ਹੈ, ਤਾਂ ਲੋਕਾਂ ਦੀ ਉੱਥੇ ਆਵਾਜਾਈ ਘੱਟ ਸਕਦੀ ਹੈ, ਆਉਣਾ ਜਾਣਾ ਘੱਟ ਸਕਦਾ, ਉਹਨਾਂ ਦਾ ਕਾਰੋਬਾਰ ਵਪਾਰ ਹੈ ਜਿਹੜਾ ਉਹ ਘੱਟ ਸਕਦਾ ਹੈ। ਸੋ ਅਰੁਣਦੀਪ ਜੀ, ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ
0: ਜੀ, ਬਿਲਕੁਲ
1: ਆਪਾਂ ਹੋਰ ਵੀ ਇਸ ਸੰਬੰਧ ਵਿੱਚ ਜਿਹੜੀ ਆ ਵਿਚਾਰ ਚਰਚਾ ਨੂੰ ਅੱਗੇ ਚਲਾ ਸਕਦੇ ਸੀਗੇ। ਤੁਸੀਂ ਸਟੂਡੀਓ 'ਚ ਆਏ ਹਾਂ, ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਪਿਆਰੇ ਸੁਣਦੇ ਹੋ, ਮੈਨੂੰ ਜੋਗਿੰਦਰ ਸੰਧੂ ਨੂੰ ਤੇ ਅਰੁਣਦੀਪ ਜੀ ਨੂੰ ਦਿਓ ਇਜਾਜ਼ਤ, ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮੇਟਦੇ ਹਾਂ, ਇਨਸ਼ਾਅੱਲਾ ਫੇਰ ਮਿਲਾਂਗੇ। ਧੰਨਵਾਦ।
0: ਧੰਨਵਾਦ, ਸ਼ੁਕਰੀਆ।
2: ਤੁਸੀਂ ਸੁਣ ਰਹੇ ਸੀ ਖਬਰਸਾਰ, ਅੱਜ ਦੇ ਸਿਲਸਿਲੇ 'ਚ ਚਰਚਾ 'ਚ ਸ਼ਾਮਲ ਸਨ ਅਰੁਣਦੀਪ ਅਤੇ ਜੋਗਿੰਦਰ ਸੰਧੂ। ਪੇਸ਼ ਕਰ ਰਿਹਾ ਹੁਣ ਅਗਲਾ ਸਿਲਸਿਲਾ, ਸੁਗਮ ਸੰਗੀਤ ਦਾ ਸਿਲਸਿਲਾ। ਸਭ ਤੋਂ ਪਹਿਲਾਂ ਸੁਣਦੇ ਹਾਂ ਗੀਤ ਹਰਵਿੰਦਰ ਸਹਿਗਲ ਦੀ ਆਵਾਜ਼ ਦੇ ਵਿੱਚ।

ਕੱਚਿਆਂ ਉੱਤੇ ਤਰ ਨਹੀਂ ਹੁੰਦਾ, ਡੁੱਬ ਕੇ ਸਾਥੋਂ ਮਰ ਨਹੀਂ ਹੁੰਦਾ। ਧੁੱਪ ਸਾਡੀ ਛਾਂ ਬਣ ਚੱਲੀ, ਬੱਦਲ ਬਣ ਕੇ ਵਰ ਨਹੀਂ ਹੁੰਦਾ। ਅੰਦਰ ਤਪਦਾ ਰੇਗਿਸਤਾਨ ਹੈ, ਬਰਫ ਵਾਂਗਰਾਂ ਠਰ ਨਹੀਂ ਹੁੰਦਾ। ਸਾਹਿਲ ਕਿਧਰੇ ਨਜ਼ਰ ਨਾ ਆਵੇ, ਭਵ ਸਾਗਰ ਹੁਣ ਤਰ ਨਹੀਂ ਹੁੰਦਾ। ਕਿਵੇਂ ਭੁਲਾਵਾਂ ਤੇਰੀਆਂ ਯਾਦਾਂ, ਬਿਨ ਤੇਰੇ ਵੀ ਸਰ ਨਹੀਂ ਹੁੰਦਾ। ਤੁਸੀਂ ਸੁਣ ਰਹੇ ਸੀ ਗੀਤ ਹਰਵਿੰਦਰ ਸਹਿਗਲ ਤੇ ਇੰਦਰਜੀਤ ਦੀ ਆਵਾਜ਼ ਦੇ ਵਿੱਚ। ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਸੁਸ਼ਮਾ ਚੱਕਰਵਰਤੀ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਗੀਤ।

ਉਹਦੀ ਯਾਦ ਖੱਡ ਵਿੱਚੋਂ ਉੱਡਦੀ ਧੁੰਦ ਵਾਂਗਰ, ਉਹਦੀ ਯਾਦ ਖੱਡ ਵਿੱਚੋਂ ਉੱਡਦੀ ਧੁੰਦ ਵਾਂਗਰ ਮੇਰੇ ਸਾਰੇ ਦਿਲ ਉੱਤੇ ਕਬਜ਼ਾ ਕਰੀ ਜਾਂਦੀ ਏ। ਜਿਵੇਂ ਧੁੰਦ ਤੋਂ ਪਾਰ ਨਹੀਂ ਕੁਝ ਦਿਸਦਾ, ਤਿਵੇਂ ਮੈਨੂੰ ਵੀ ਉਸਦੀ ਯਾਦ ਤੋਂ ਪਰੇ ਕੁਝ ਵੀ ਨਹੀਂ। ਬੋਲ ਅਮਰਤਾ ਪ੍ਰੀਤਮ ਜੀ। ਤੁਸੀਂ ਸੁਣ ਰਹੇ ਸੀ ਗੀਤ ਸੁਸ਼ਮਾ ਚੱਕਰਵਰਤੀ ਦੀ ਆਵਾਜ਼ ਦੇ ਵਿੱਚ। ਹੁਣ ਪੇਸ਼ ਕਰ ਰਹੇ ਹਾਂ ਅਗਲਾ ਗੀਤ ਪਾਲੀ ਦੇਤੀਵਾਲੀ ਦੀ ਆਵਾਜ਼ ਦੇ ਵਿੱਚ। ਪਾਲੀ ਦੇਤੀਵਾਲੀ ਦੀ ਆਵਾਜ਼ ਗੀਤ ਅੰਮਾ ਜਾਇਆ ਸੋਹਣਿਆ ਵੀਰਾ। ਆਓ ਸੁਣਦੇ ਹਾਂ।

ਪਾਲੀ ਦੇਤਵਾਲੀਆ ਦੀ ਆਵਾਜ਼ ਦੇ ਵਿਚ ਤੁਸੀਂ ਸੁਣ ਰਹੇ ਸੀ ਗੀਤ ਅੰਮਾ ਜਾਏ ਸੋਹਣੇ ਵੀਰਾ ਵੇ। ਇਸ ਦੇ ਨਾਲ ਹੀ ਸੁਗਮ ਸੰਗੀਤ ਸਿਲਸਿਲਾ ਮੁਕਦਾ ਹੈ। ਹੁਣ ਵਾਰੀ ਹੈ ਨਜ਼ਰਾਂ ਸਾਡੇ ਅਗਲੇ ਸਿਲਸਿਲੇ ਤਮੰਨਾ ਦੀ। ਤਮੰਨਾ ਸਿਲਸਿਲੇ ਦੇ ਤਹਿਤ ਤੁਹਾਨੂੰ ਸੁਣਾ ਰਹੀ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿਚ ਗਾਇਆ ਇਹ ਗੀਤ।

0: सारे लिए सामाजिक सुरक्षा अटल पेंशन योजना मोदी जी का संकल्प।
1: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
0: हुण तक 8.85 करोड़ तो वध लाभपात्री इस योजना नाल जुड़ चुके हैं। जेकर तुहाडी उम्र भी 18 to 40 साल के विचकार है तो महीनावार अटल पेंशन समेत योजना के 3 गारंटी शुदा लाभां बारे जानकारी लई अपनी बैंक शाखा नाल संपर्क करो।
2: हां जी रुलिया राम जी लंघ आईए।
3: आजू आजू आजू शिंगारा सिंह जी आजू बच्चे वाले आजू।
2: जय हिंद जी रुलिया राम जी। जय हिंद।
3: जय जी जय जी शिंगारा सिंह जी। बच्चे वाले की हाल चाल तेरा?
2: हाल चाल वाल ने तगड़े ने, तुहा सुनाओ।
3: हाल चाल तगड़ा। देखो शिंगारा सिंह जी प्रवास जेड़ा है
2: जी
3: किसी भी तरह का है ते पीड़ा दायक
2: वो तो है जी,
3: पर प्रवास जेड़ा है वो है भी जरूरी है क्योंकि मजबूरी है।
2: हाँ।
3: करना भी बड़ा जरूरी है।
2: ढिड लगा जी
3: है कि नहीं? हाँ। एक तो है मनुखी प्रवास, एक है जीवां दा प्रवास
2: जी।
3: हुण देखो किन्नी मतलब दिलचस्प गल है कि साडे देश तो
2: हाँ
3: मनुखां दा प्रवास हुंदा है।
2: बिल्कुल जी सही कहा।
3: पर साडे जिहड़े जीव जंतु ने उन्हां दा कोई प्रवास नहीं है।
2: सही गल
3: है कि नहीं? जिहड़े उत्थे दे पंछी है बाहरले मुल्कां दे ठंडे मुल्कां दे
2: जी
3: ओह प्रवास करके साडे मुल्कां च आउंदे आ। इहदा मतलब समझण वाला बड़ा जिद्दां कहिंदे आ कि ऐसा गंभीरता वाला विशा है
2: जी
3: कि साडे मनुख क्यों प्रवास करदे आ।
2: देखो गल तां इह आ प्रवास कई कारण हुंदे आ।
3: हाँ।
2: रोजगार दे मौके लभण जांदे आ।
3: बिल्कुल
2: ठीक है जी। पंछियां दी गल करदे जीव जंतुआं दी गल करदे उहनां नूं आह दिनां दे विच अपना ढिड पालन वास्ते इत्थे आउणा पैंदा आ
3: अपने बचा लई
2: अपने
3: बचा लई अपने जीवन लई
2: जी।
3: गल आ वी दोनों पासिआं ते गल इक्को ही ढुकदी है किते ना किते जिद्दां कहिंदे आ कि अपने जीवन नूं सुरक्षित करन लई अपने जीवन नूं अगे गति देण लई प्रवास जिहड़ा है बड़ा जरूरी है
2: लाजमी है जी
3: है ना। प्रवास है तो पीड़ा दायक है ना। देखो अपनी धरत नूं अपने मुल्क नूं अपने आड़ले नूं छड्ड के जाना है ना ते फिर वापस आना क्योंकि जो बंदा किते जांदा है ना प्रवास करदा भी है
2: जी
3: वह इस करके नहीं करदा मैं वापस नहीं आना उन्हें वापस आने लई प्रवास करदा है।
2: सही गल
3: है ना। सो इस करके बड़ा एक दिलचस्प विशा है। अज गल्लां बातां तां कीतियां ने कि प्रवास दे पंछियां दे प्रवास दी प्रवासी पंछियां दी जदों आपां गल करदे हां
2: जी
3: अपने मुल्क दे विच बहुत सारे प्रवासी पंछी वख वख खेतरां दे विचों आउंदे
2: आ जी
3: और इत्थे रहिंदे है ना। इसे बाबत गल्लां बातां होईयां डाक्टर तेजदीप कौर कलेर होणां दे नाल इह आपां सारे नाल सांझे करदे हां।
2: बिलकुल जी।
3: डाक्टर तेजदीप कौर कलेर जी तुसीं प्रमुख पंछी विज्ञानी मुखी जीव विज्ञान विभाग खेतीबाड़ी यूनिवर्सिटी लुधियाणा तों साडे कोल आए हो। सब तो पहलो देहाती प्रोग्राम की बैठक के जी आए कहने डॉक्टर साहब गल है कि ताडा विशा या जिस विषय नाल तुसी संबंध रखते हो यह विशा ऐसा है जिसकी गंभीरता नूं अज दे समें दे विच जानना पछानना और इहदे बाबत जागरूक होना इस समय की लोड़ है क्योंकि मुढ़ कदीम तो आपां देखते हैं कि पंछियां दा जिहड़ा मनुखी जीवन दे विच बहुत वड्डा योगदान है या आपां इह कह सकदे आ कि साडा पंछियां दे नाल पशुआं दे नाल मुढ़कदीमी रिश्ता है क्योंकि बंदा कल्ला तां आया नहीं इत्थे उहदे नाल हर जीआ जंत जिहड़ा मालिक ने किसे ना किसे कारज लई इत्थे भेजिआ है। अज क्योंकि आपां विशा जिहड़ा है प्रवासी पंछियां दी गल करनी है आपां ते सब तो पहला तो आपां क्योंकि आम जन सधारण पढ़े लिखे लोग शायद जाणदे भी हो या अनपढ़ भी कई जाणदे होणगे पर यह है कि आम जन सधारण नूं पंछी ते प्रवासी पंछी यह दोनों चीजा जदों आपां इन्हां नूं भिन्न भेद समझना होवे कि पंछी ते प्रवासी पंछी दा अंतर की है इहनूं आपां किद्दां समझ सकदे आ।
4: रुलिया राम जी बहुत बहुत शुक्रिया इंट्रोडक्शन दे लई। जिहड़ा आपां तुसीं आपां सबजैक्ट ते गल कर रहे हां इह बहुत ही दिलचस्प आ ते इह सदियां तों ही मनुख नूं किसे ना किसे तरां ना जिवें अपनी अपनी कह लो नॉलेज नूं अपने हमेशा किसे जग्यासा नूं इह किसे ना किसे तरां ना आपां नूं हमेशा इदां अट्रैक्ट करदा रिहा वा कि इह पंछी हजारां सालां तों आपां ईवन कि बहुत सारियां पुरानियां सभ्यतावां दे विच वी पंछियां प्रवासी पंछियां दा जिक्र आया है उहनां दीआं उहनां दे फोटोग्राफ शिलालेखां विच मिले ने जिहड़े प्रवासी पंछी ने ते आम पंछियां दा सब तो वड्डा अंतर इह आ। प्रवास दा इहदे मतलब आ कि जिहड़े पंछी ਆਪਣੀਆਂ ਰਹਿਣ ਵਾਲੀਆਂ ਥਾਵਾਂ ਜਿੱਥੇ ਕਿ ਉਹ ਪ੍ਰਜਨਨ ਕਰਦੇ ਨੇ ਉਸ ਥਾਂ ਤੋਂ ਦੂਸਰੀ ਥਾਂ ਜਿਹੜੀ ਕਿ ਹਜ਼ਾਰਾਂ ਮੀਲ ਦੂਰ ਹੈਗੀ ਆ ਉੱਥੇ ਜਾ ਕੇ ਆਪਣਾ ਉਹ ਟਾਈਮ ਜਦੋਂ ਕਿ ਪ੍ਰਜਨਨ ਥਾਵਾਂ ਤੇ ਖਾਣ ਪੀਣ ਦੇ ਸਰੋਤ ਘੱਟ ਜਾਂਦੇ ਨੇ ਔਰ ਜਿਹੜਾ ਤਾਪਮਾਨ ਕਾਫੀ ਡਿੱਗ ਪੈਂਦਾ ਜਾਂ ਬਰਫ਼ ਦੇ ਥੱਲੇ ਆ ਜਾਂਦਾ ਸੋ ਉਹ ਉੱਥੋਂ ਮਾਈਗ੍ਰੇਟ ਕਰਕੇ ਉਹਨਾਂ ਸਾਊਥ ਵੱਲ ਉਹਨਾਂ ਥਾਵਾਂ ਵੱਲ ਜਾਂਦੇ ਨੇ ਜਿਹੜੀਆਂ ਕਿ ਗਰਮ ਨੇ ਜਿੱਥੇ ਖਾਣ ਪੀਣ ਦੀ ਜਿਹੜੀ ਹੈਗੀ ਹੈ ਪ੍ਰਫੁੱਲਤ ਸਾਧਨ ਅਵੇਲੇਬਲ ਨੇ ਪਰ ਮੌਸਮ ਦੇ ਬਦਲਣ ਦੇ ਨਾਲ ਹੀ ਉਹ ਮੌਸਮ ਦੇ ਸੰਕੇਤਾਂ ਨੂੰ ਦੇਖ ਕੇ ਮੁੜ ਆਪਣੀਆਂ ਥਾਵਾਂ ਜਿੱਥੇ ਕਿ ਉਹ ਪ੍ਰਜਨਨ ਕਰਦੇ ਨੇ ਵਾਪਸ ਆ ਜਾਂਦੇ ਨੇ ਇਹਦਾ ਮਤਲਬ ਇਹ ਆ ਕਿ ਮਾਈਗ੍ਰੇਸ਼ਨ ਪ੍ਰਵਾਸ ਦਾ ਮਤਲਬ ਆ ਇੱਕ ਥਾਂ ਤੋਂ ਦੂਸਰੀ ਥਾਂ ਤੇ ਟਰੈਵਲ ਕਰਨਾ ਔਰ ਉਹਦੇ ਵਿੱਚ ਲੰਬੀ ਦੂਰੀ ਦੇ ਪੰਛੀ ਵੀ ਨੇ ਤੇ ਛੋਟੀ ਦੂਰੀ ਦੇ ਪੰਛੀ ਵੀ ਨੇ ਸੋ ਉਹ ਜਾਂਦੇ ਨੇ ਤੇ ਵਾਪਸ ਆਉਂਦੇ ਨੇ ਔਰ ਹਰ ਸਾਲ ਇੱਦਾਂ ਕਰਦੇ ਨੇ ਇਹਦਾ ਮਤਲਬ ਹੈ ਕਿ ਮੌਸਮੀ ਬਦਲਾਅ ਦੇ ਨਾਲ ਉਹਨਾਂ ਦੀ ਮੂਵਮੈਂਟ ਹੁੰਦੀ ਆ
3: ਅੱਛਾ ਇਹਦੇ ਚ ਬੜਾ ਇੱਕ ਦੇਖੋ ਜਿੱਦਾਂ ਕਿਹਾ ਕਿ ਇਸ ਜਿਹੜਾ ਸਬਜੈਕਟ ਹੈ ਜਾਂ ਵਿਸ਼ਾ ਹੈ ਬੜਾ ਦਿਲਚਸਪੀ ਵਾਲਾ
4: ਜੀ ਜੀ
3: ਹੁਣ ਇੱਥੇ ਗੱਲ ਆ ਜਾਂਦੀ ਹੈ ਕਿ ਮਾਲਕ ਨੇ ਸੋਝੀ ਜਾਂ ਸਮਝ ਦੀ ਤਾਕਤ ਕੱਲੇ ਮਨੁੱਖ ਨੂੰ ਨਹੀਂ ਦਿੱਤੀ ਜਿੱਦਾਂ ਤੁਸੀਂ ਕਿਹਾ ਕਿ ਹਜ਼ਾਰਾਂ ਮੀਲ ਦੀ ਦੂਰੀ ਉਹ ਤੈਅ ਕਰਦੇ ਹੈ
4: ਬਿਲਕੁਲ ਜੀ
3: ਔਰ ਆ ਕੇ ਉਸੇ ਰਸਤੇ ਉੱਥੇ ਵਾਪਸ ਜਾਂਦੇ
4: ਬਿਲਕੁਲ ਜੀ
3: ਇਸ ਚੀਜ਼ ਨੂੰ ਸਮਝਣਾ ਚਾਹਾਂਗੇ ਕਿ ਕੀ ਐਸੀ ਬਿਰਤੀ ਹੈ ਉਹਨਾਂ ਦੀ ਜਾਂ ਕੀ ਐਸੀ ਪ੍ਰਵਿਰਤੀ ਹੈ ਜਿਹੜੇ ਹਜ਼ਾਰਾਂ ਲੱਖਾਂ ਮੀਲ ਦੀ ਦੂਰੀ ਤੈਅ ਕਰਕੇ ਇੱਕ ਨਿਰਧਾਰਿਤ ਜਗ੍ਹਾ ਤੇ ਆਉਂਦੇ ਆ ਹਰ ਸਾਲ ਤੇ ਉਸੇ ਨਿਰਧਾਰਿਤ ਜਗ੍ਹਾ ਤੋਂ ਮੁੜ ਉੱਥੇ ਵਤਨ ਦੇ ਵਿੱਚ ਆਪਣੇ ਜਗ੍ਹਾ ਤੇ ਵਾਪਸ ਜਾਂਦੇ
4: ਬਿਲਕੁਲ ਸਹੀ ਕਿਹਾ ਜੀ ਤੁਸੀਂ ਜਿਹੜੇ ਪੰਛੀ ਨੇ ਜਦੋਂ ਇਹ ਟਰੈਵਲ ਕਰਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਛੀਆਂ ਦੀਆਂ ਤਕਰੀਬਨ 10,000 ਪ੍ਰਜਾਤੀਆਂ ਨੇ ਦੁਨੀਆਂ ਦੇ ਵਿੱਚ 10,000 ਪ੍ਰਜਾਤੀਆਂ ਦੇ ਵਿੱਚੋਂ 2,274 ਪ੍ਰਜਾਤੀਆਂ ਪੰਛੀਆਂ ਦੀਆਂ ਅਜਿਹੀਆਂ ਨੇ ਜਿਹੜੀਆਂ ਕਿ ਮਾਈਗ੍ਰੇਸ਼ਨ ਕਰਦੀਆਂ ਨੇ ਪ੍ਰਵਾਸ ਕਰਦੀਆਂ ਨੇ ਜਿਹੜਾ ਕਿ ਕਾਫੀ ਵੱਡਾ ਨੰਬਰ ਹੈ ਸੋ ਇਹ ਜਿਹੜਾ ਹੈਗਾ ਔਰ ਉਹ ਜਿਹੜਾ ਆਪਾਂ ਪ੍ਰਵਾਸ ਕਰਦੇ ਆ ਨਾ ਜੀ ਉਹ ਵੀ ਫਲਾਈਵੇ ਫਿਕਸਡ ਨੇ
3: ਅੱਛਾ
4: ਹਾਂ ਉਹ ਮਤਲਬ ਜਿਵੇਂ ਸੈਂਟਰਲ ਏਸ਼ੀਅਨ ਫਲਾਈਵੇ ਆ ਜਿਹੜਾ ਕਿ ਸਮਝ ਲਓ ਕਿ ਜਿਹੜੇ ਈਸਟ ਯੂਰਪ ਤੋਂ ਪੰਛੀ ਆਉਂਦੇ ਆ ਸੈਂਟਰਲ ਏਸ਼ੀਆ ਤੋਂ ਆਉਂਦੇ ਆ ਤਾਂ ਜਦੋਂ ਇੰਡੀਅਨ ਓਸ਼ਨ ਵੱਲ ਜਾਂਦੇ ਆ ਤਾਂ ਭਾਰਤ ਮਹਾਂਦੀਪ ਚ ਹੋ ਕੇ ਜਾਂਦੇ ਆ ਇਹ ਸੈਂਟਰਲ ਏਸ਼ੀਅਨ ਫਲਾਈਵੇ ਬਹੁਤ ਵੱਡਾ ਫਲਾਈਵੇ ਆ ਬਹੁਤ ਹੀ ਕਿਸਮਾਂ ਦੇ ਪੰਛੀ ਵਿਭਿੰਨ ਉਹਨਾਂ ਦੀ ਹੈਗੀ ਆ ਕੁਝ ਹੰਸ ਨੇ ਕੁਝ ਬਤਕਾਂ ਨੇ ਕੁਝ ਉਹਨਾਂ ਦੇ ਵਿੱਚੋਂ ਜਿਹੜੇ ਸ਼ਿਕਾਰੀ ਪੰਛੀ ਵੀ ਨੇ ਕੁਝ ਛੋਟੇ ਪੰਛੀ ਨੇ ਕੁਝ ਦਰਿਆਵਾਂ ਤੇ ਤੱਟਾਂ ਤੇ ਰਹਿਣ ਵਾਲੇ ਪੰਛੀ ਨੇ ਸੋ ਅਲੱਗ ਅਲੱਗ ਗਰੁੱਪਸ ਦੇ ਉਹ ਪੰਛੀ ਨੇ ਜਿਹੜੇ ਕਿ ਇਸ ਫਲਾਈਵੇ ਤੇ ਟਰੈਵਲ ਕਰਦੇ ਆ ਸੋ ਤੁਹਾਨੂੰ ਐਂ ਲੱਗੇਗਾ ਕਿ ਫਲਾਈਵੇ ਤਾਂ ਐਂ ਲੱਗਦਾ ਜਿਵੇਂ ਕਿਸੇ ਨਾਲ ਜਹਾਜ਼ਾਂ ਦਾ ਫਲਾਈਵੇ ਆ ਕਿ ਉਹ ਇਸ ਦੇਸ਼ ਤੋਂ ਦੂਜੇ ਦੇਸ਼ ਸੋ ਸਦੀਆਂ ਤੋਂ ਉਸੇ ਰੂਟ ਤੇ ਆ ਜਿਹੜਾ ਇਹ ਰੂਟ ਆ ਇਹ ਜਾਂ ਤਾਂ ਕਿਸੇ ਵੱਡੇ ਪਹਾੜਾਂ ਦੇ ਨਾਲ ਹੈਗਾ ਜਾਂ ਤੱਟਵਰਤੀ ਏਰੀਆ ਦੇ ਨਾਲ ਆ ਜਾਂ ਇਹ ਦਰਿਆਵਾਂ ਦੇ ਨਾ ਜਿਹੜੀ ਸੇਧ ਆ ਉਹਨੂੰ ਲੈ ਕੇ ਵੀ ਚੱਲਦੇ ਆ ਪਰ ਇਹਨਾਂ ਦੇ ਵਿੱਚ ਇਹਨਾਂ ਪੰਛੀਆਂ ਦੇ ਵਿੱਚ ਜਿਵੇਂ ਆਪਾਂ ਹੁਣੇ ਗੱਲ ਕੀਤੀ ਆ ਕੁਦਰਤੀ ਰੂਪ ਦੇ ਵਿੱਚ ਨਾ ਇੱਕ ਮਾਈਗ੍ਰੇਟਰੀ ਰੈਸਟਲੈਸਨੈਸ ਸੋਚਣੀ ਹੋ ਜਾਂਦੀ

0: ਜਦੋਂ ਕਿ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਆ। ਦੂਸਰਾ ਇਹ ਆ ਕਿ ਇਹ ਅਰਥ ਦੀ ਮੈਗਨੈਟਿਕ ਫੀਲਡ ਨੂੰ ਵੀ ਕੈਚ ਕਰਦੇ ਆ, ਔਰ ਇਹਨਾਂ ਦੇ ਵਿੱਚ ਇਹ ਵੀ ਹੈਗਾ ਕਿ ਇਹ ਸਨ ਤੇ ਮੂਨ ਦੀ ਮੂਵਮੈਂਟ ਨੂੰ ਵੀ ਦੇਖਦੇ ਆ। ਸੋ ਇਹਨਾਂ ਦੇ ਅੰਦਰ ਜਿਹੜਾ ਹੈਗਾ ਜੈਨੇਟਿਕਲੀ ਏਦਾਂ ਹੈ ਕਿ ਉਦਾਂ ਮੂਵ ਕਰਦੇ ਆ, ਕਿਉਂਕਿ ਉਹ ਰਾਤ ਨੂੰ ਵੀ ਕਈ ਮਾਈਗ੍ਰੇਟ ਕਰਦੇ ਆ, ਕਈ ਦਿਨੇ ਕਰਦੇ ਆ। ਤੇ ਦਿਨੇ ਦਾ ਚਲੋ ਆਪਾਂ ਕਹਿੰਦੇ ਹਾਂ ਵੀ ਉਹਨਾਂ ਨੂੰ ਯਾਦ ਰਹਿ ਜਾਂਦਾ, ਵੀ ਉਹਨਾਂ ਨੂੰ ਸਾਰਾ ਮੈਪ ਯਾਦ ਰਹਿ ਜਾਂਦਾ ਹੋਊਗਾ, ਵੀ ਉਹ ਆਪਣੇ ਬੱਚਿਆਂ ਨੂੰ ਗਾਂਹ ਦੀਆਂ ਜਨਰੇਸ਼ਨ ਨੂੰ ਦੱਸਦੇ ਹੋਣਗੇ, ਤੇ ਰਾਤ ਨੂੰ ਉਹਨਾਂ ਨੂੰ ਕੀ ਯਾਦ ਰਹਿੰਦਾ ਹੋਊਗਾ।
1: ਬਿਲਕੁਲ।
0: ਸੋ ਇਹਦਾ ਮਤਲਬ ਇਹ ਹੈਗਾ ਕਿ ਤਾਰਿਆਂ ਦੀ ਦਿਸ਼ਾ, ਮੂਨ ਦੀ ਦਿਸ਼ਾ ਤੇ ਅਰਥ ਦੇ ਮੈਗਨੈਟਿਕ ਫੀਲਡ ਦੇ ਵਿੱਚ ਉਹਨਾਂ ਦੇ ਵਿੱਚ ਕੁਝ ਜੈਨੇਟਿਕ ਆ, ਕੁਝ ਲਰਨਿੰਗ ਵੀ ਆ, ਜਿਹੜੀ ਕਿ ਆਪਣੇ ਜਿਹੜੇ ਵੱਡਿਆਂ ਨੂੰ ਦੇਖ ਕੇ ਉਹ ਪਿੱਛੇ ਪਿੱਛੇ ਪੰਛੀ ਚ ਉੱਡਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਹੈਗਾ। ਕਈ ਪੰਛੀ ਤਾਂ ਅਜਿਹੇ ਨੇ ਉਸੇ ਆਲਣ ਚ ਹਰ ਸਾਲ ਆਉਂਦੇ ਆ। ਸੋ ਇਹ ਜਿਹੜੀ ਇੱਕ ਬਹੁਤ ਮਤਲਬ ਇਹ ਬੜੀ ਦਿਲਚਸਪ ਨੇ। ਭਾਰਤ ਦੇ ਵਿੱਚ ਸਾਈਬੇਰੀਅਨ ਕਰੇਨ ਆਉਂਦਾ ਵਾ, ਇਹ ਬਹੁਤ ਹੀ ਦੁਰਲਭ ਪੰਛੀ ਆ। ਇਹ ਬਹੁਤ ਹੀ ਨਾਰਥ ਸਾਈਬੇਰੀਆ ਤੋਂ ਇੰਡੀਆ ਦੇ ਅਲੱਗ ਅਲੱਗ ਵੈਟਲੈਂਡਸ ਦੇ ਵਿੱਚ ਆਉਂਦਾ, ਬਹੁਤ ਲੰਬਾ ਸਫ਼ਰ ਹੈ। ਔਰ ਇਹ ਜਦੋਂ ਆਉਂਦਾ ਤੇ ਕਈ ਦੇਸ਼ਾਂ ਵਿੱਚ ਇਹਦੇ ਤੇ ਸ਼ਿਕਾਰ ਵੀ ਹੁੰਦਾ ਵਾ।
1: ਅੱਛਾ।
0: ਹਾਂ, ਜਿਵੇਂ ਕੋਈ ਕੁਝ ਇਰਾਨ ਦੇ ਕੁਝ ਹਿੱਸੇ ਦੇ ਵਿੱਚ, ਅਫਗਾਨਿਸਤਾਨ ਦੇ, ਜਿੱਥੇ ਕਿ ਸਰਕਾਰ ਨੇ ਕਾਨੂੰਨ ਸਖ਼ਤ ਨਹੀਂ ਨਾ ਲਾਏ, ਉੱਥੇ ਲੋਕ ਇਹਦਾ ਸ਼ਿਕਾਰ ਵੀ ਕਰਦੇ ਆ। ਜਦੋਂ ਆਪਣੇ ਵੈਟਲੈਂਡਸ ਦੇ ਵਿੱਚ ਆਉਂਦਾ ਹੈਗਾ, ਸੋ ਵੈਟਲੈਂਡਸ ਦੀ ਆਪਣੀ ਜਿਹੜੀ ਹੈਲਥ ਆ, ਉਹਨਾਂ ਦੇ ਪਾਣੀ ਦੀ ਸ਼ੁੱਧਤਾ ਬਹੁਤ ਜ਼ਰੂਰੀ ਆ, ਉਹਦੇ ਆਸ ਪਾਸ ਜਿਹੜਾ ਹੈਗਾ ਬਨਸਪਤੀ ਬਹੁਤ ਜ਼ਰੂਰੀ ਆ, ਤਾਂ ਕਿ ਹਰ ਸਾਲ ਇਹ ਪੰਛੀ ਆਉਂਦੇ ਰਹਿਣ। ਸੋ ਉਸੇ ਤਰ੍ਹਾਂ ਇੰਡੀਆ 'ਚ ਇੱਕ ਆਉਂਦਾ ਬਾਰ ਹੈਡਿਡ ਗੂਜ਼, ਜਿਹੜਾ ਤੁਸੀਂ ਸਮਝ ਲਓ ਹਾਂਸਾ, ਹੈਨਾ। ਇਹ ਜਿਹੜਾ ਹਾਂਸਾ ਬਹੁਤ ਉੱਚਾ ਉੱਡਦਾ, ਕਈ ਜਗ੍ਹਾ ਤਾਂ ਹਿਮਾਲਿਆ ਦੇ ਜਿਹੜੇ ਉੱਚੇ ਉੱਚੇ ਪਹਾੜ ਵੀ ਇਹ ਕ੍ਰੋਸ ਕਰਦਾ ਪਾਇਆ ਗਿਆ ਵਾ। ਸੋ ਇਹਨਾਂ ਨੂੰ ਦੇਖੋ ਉੱਤੋਂ ਉੱਡ ਕੇ, ਕਿਤੋਂ ਕੇ ਸੈਂਟਰ ਦੇ ਏਸ਼ੀਆ ਤੋਂ ਇਹ ਭਾਰਤ ਦੇ ਵੈਟਲੈਂਡਸ ਜਾਣਾ, ਮਤਲਬ ਕਿ ਇੱਕ ਇੱਡੀ ਵੱਡੀ ਆਪਣੇ ਆਪ ਦੇ ਵਿੱਚ ਇੱਕ ਉਪਲਬਧੀ ਹੈ ਇੱਕ ਛੋਟੇ ਜਿਹੇ ਜੀਵ ਦੇ ਲਈ। ਸੋ ਉਸ ਇੱਕ ਫਲੈਮਿੰਗੋਜ਼ ਨੇ, ਫਲੈਮਿੰਗੋਜ਼ ਭਾਰਤ ਦੇ ਵਿੱਚ ਆਉਂਦੇ ਨੇ, ਗੁਲਾਬੀ ਰੰਗ ਦੇ ਨੇ, ਆਪਾਂ ਦੇਖਦੇ ਹੁੰਦੇ ਆ ਟੀਵੀ ਤੇ ਵੀ, ਕਿੰਨੇ ਸੋਹਣੇ ਲੱਗਦੇ ਲੰਬੇ ਲੰਬੇ ਪੰਛੀ ਖੜੇ। ਇਹ ਮਹਾਰਾਸ਼ਟਰ ਤੇ ਗੁਜਰਾਤ ਦੇ ਤੱਟੀ ਏਰੀਆ ਦੇ ਵਿੱਚ ਦਾ ਵੈਟਲੈਂਡਸ ਦੇ ਵਿੱਚ ਫਲੈਮਿੰਗੋਜ਼ ਆਉਂਦੇ ਆ। ਸੋ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹੈਗੇ ਆ। ਉਸੇ ਤਰ੍ਹਾਂ ਰੋਜ਼ੀ ਸਟਾਰਲਿੰਗਸ ਪੰਛੀ ਹੈਗੇ ਆ, ਇਹ ਵੀ ਪੂਰਬੀ ਯੂਰਪ ਤੋਂ ਲੈ ਕੇ ਅਲੱਗ ਅਲੱਗ ਕੇਂਦਰੀ ਮਤਲਬ ਏਸ਼ੀਆ ਦੇ ਦੇਸ਼ਾਂ ਦੇ ਵਿੱਚੋਂ ਦੀ ਹੋ ਕੇ ਕਿੱਥੇ ਭਾਰਤ ਪਹੁੰਚਦੇ ਆ। ਔਰ ਦੇਖੋ ਹਰ ਸਾਲ ਆਉਂਦੇ ਆ ਤੇ ਹਰ ਸਾਲ ਜਾਂਦੇ ਆ, ਇਹ ਆਪਣੇ ਆਪ ਦੇ ਵਿੱਚ ਇੱਕ ਨੇਚਰ ਦਾ ਮਿਰਾਕਲ ਹੀ ਆ।
1: ਅੱਛਾ ਡਾਕਟਰ ਸਾਹਿਬ, ਇਹਦੇ ਚ ਇੱਕ ਦੇਖੋ ਸਵਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਆਉਂਦੇ ਹੈ,
0: ਜੀ ਸਰ,
1: ਕੀ ਏਦਾਂ ਦੀ ਖੋਜ ਹੈ ਕਿ ਹੋਰ ਦੇਸ਼ਾਂ 'ਚ ਵੀ ਜਾਂਦੇ ਹੈ?
0: ਹਾਂਜੀ, ਫਲਾਈਵੇਜ਼ ਤਾਂ ਦੁਨੀਆ ਤੇ ਜੀ ਬਹੁਤ ਨੇ, ਤਕਰੀਬਨ 9 ਹੋਰ ਫਲਾਈਵੇਜ਼ ਨੇ ਜਿਨ੍ਹਾਂ ਦੇ ਬਾਰੇ ਜ਼ਿਕਰ ਆਉਂਦਾ ਹੈ, ਜਿਨ੍ਹਾਂ ਤੇ ਕੰਮ ਹੋ ਰਿਹਾ ਹੈਗਾ। ਲੇਕਿਨ ਆਪਾਂ ਕੁਝ ਆਪਣੇ ਬਾਰੇ ਜ਼ਿਆਦਾ ਆਪਣੀ ਚੀਜ਼ ਨੂੰ ਅਹਿਮੀਅਤ ਦਿੰਦੇ ਹਾਂ ਤਾਂ ਸਿਰਫ ਮੈਂ ਸੈਂਟਰਲ ਏਸ਼ੀਅਨ ਫਲਾਈਵੇ ਦਾ ਹੀ ਜ਼ਿਕਰ ਕੀਤਾ ਹੈ, ਅਟਲਾਂਟਿਕ ਫਲਾਈਵੇਜ਼ ਵੀ ਨੇ। ਉਹ ਜਿਵੇਂ ਆਪਣੇ ਜਿਹੜੇ ਪੰਛੀ ਆਉਂਦੇ ਨੇ ਨੌਰਥ ਤੋਂ ਸਾਊਥ ਆਉਂਦੇ ਆ, ਉਸੇ ਤਰ੍ਹਾਂ ਜਿਹੜਾ ਸਦਰਨ ਹੈਮੀਸਫੀਅਰ ਜਿਹੜਾ ਹੈਗਾ ਦੱਖਣੀ ਜਿਹੜਾ ਪਾਸੇ ਪੰਛੀ ਉਹ ਨੌਰਥ ਨੂੰ ਜਾਂਦੇ ਆ, ਯਾਨੀ ਕਿ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਆਫ ਮਾਈਗ੍ਰੇਸ਼ਨ ਉਲਟੀ ਆ ਆਪਣੇ ਨਾਲੋਂ। ਸੋ ਉਹ ਸੈਂਟਰ ਵੱਲ ਆਉਂਦੇ ਆ ਤੇ ਆਪਣੇ ਵਾਲੇ ਜਿਹੜੇ ਹੈਗੇ ਨੌਰਥ ਤੋਂ ਸਾਊਥ ਵੱਲ ਆਉਂਦੇ ਹੈਗੇ ਆ।
1: ਇਹ ਸਾਡੇ ਵਾਲੇ ਨਹੀਂ ਜਾਂਦੇ ਉਧਰ?
0: ਸਰ ਜਿਹੜੇ ਸਾਡੇ ਵਾਲੇ ਪੰਛੀ ਨੇ ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਆਪਣੇ ਨੇ ਨਾ ਜੀ, ਉਹ ਜਿਹਨੂੰ ਆਪਾਂ ਰੈਜ਼ੀਡੈਂਟ ਬਰਡਸ ਜਿਵੇਂ ਕਹਿੰਦੇ ਆ ਕਿ ਦੂਜੇ ਪੰਛੀਆਂ ਦੇ ਬਾਰੇ।
1: ਰੁੱਖੀ ਪ੍ਰਵਾਸ ਤਾਂ ਬਹੁਤ ਹੋ ਰਿਹਾ ਨਾ?
0: ਹਾਂਜੀ ਸਰ,
1: ਹੈਨਾ। ਦੇਖੋ ਇਹ ਚੀਜ਼ ਨੂੰ ਕੋਰਲੇਟ ਕਰਕੇ ਦੇਖਣਾ ਬੜਾ ਜ਼ਰੂਰੀ ਹੈ ਕਿ ਸਾਨੂੰ ਪੰਛੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਇਸ ਧਰਤੀ ਦੇ ਪੰਛੀ ਪ੍ਰਵਾਸ ਨਹੀਂ ਕਰਦੇ,
0: ਬਿਲਕੁਲ,
1: ਪਰ ਇਸ ਧਰਤੀ ਦੇ ਮਨੁੱਖ ਪ੍ਰਵਾਸ ਕਰਦੇ।
0: ਹਾਂ, ਪਰ ਇੱਥੇ ਪੰਛੀ ਪ੍ਰਵਾਸ ਹੋ ਕੇ ਆਉਂਦੇ,
1: ਇੱਥੇ ਪ੍ਰਵਾਸ ਹੋ ਕੇ ਆਉਂਦੇ ਆ।
0: ਤੁਸੀਂ
1: ਇਹ ਨਹੀਂ ਸਮਝਦੇ ਕਿ ਕੁਦਰਤ ਨੇ ਕਿੱਡਾ ਵੱਡਾ ਵਰਤਾਰਾ ਹੈ ਸਾਡੇ ਮੁਲਕ ਨੂੰ ਦਿੱਤਾ, ਸਾਡੀ ਧਰਤੀ ਨੂੰ ਦਿੱਤਾ,
0: ਸਾਡੇ ਕੁਦਰਤੀ ਸੋਮੇ ਕਿੰਨੇ ਨੇ,
1: ਪੰਛੀ ਤੱਕ ਜਿਹੜੇ ਹਜ਼ਾਰਾਂ ਮੀਲ ਦੀ ਦੂਰੀ ਤੈਅ ਕਰਕੇ ਇੱਥੇ ਆਉਂਦੇ ਆ, ਤੇ ਸਾਡੇ ਲੋਕ ਉੱਥੇ ਚੰਦ ਪੈਸਿਆਂ ਲਈ ਪ੍ਰਵਾਸ ਕਰਕੇ ਜਾਂਦੇ।
0: ਸਰ, ਸਾਡੀ ਸਰਕਾਰ ਨੇ ਬਹੁਤ ਸਾਰੇ ਪਿਛਲੇ ਸਾਲਾਂ ਤੋਂ ਯਤਨ ਕੀਤੇ ਨੇ ਕਿ ਇਹ ਪ੍ਰਵਾਸੀ ਪੰਛੀਆਂ ਦੇ ਲਈ ਕੰਜ਼ਰਵੇਸ਼ਨ ਲਈ ਬੈਸਟ ਹੋਵੇ। 2020 ਦੇ ਵਿੱਚ ਨਾ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਜੀ ਨੇ ਵੀ ਆਪਣੀ ਮਨ ਕੀ ਬਾਤ ਦੇ ਵਿੱਚ ਕਿਹਾ ਸੀ ਕਿ ਆਪਾਂ ਨੂੰ ਪ੍ਰਵਾਸੀ ਪੰਛੀਆਂ ਦੀ ਪ੍ਰੋਟੈਕਸ਼ਨ ਦੇ ਲਈ, ਫਲਾਈਵੇ ਦੀ ਪ੍ਰੋਟੈਕਸ਼ਨ ਲਈ ਕੰਮ ਕਰਨਾ ਚਾਹੀਦਾ ਵਾ। ਈਵਨ ਕਿ ਇਸ 22 April 2026 ਨੂੰ ਜੇ ਲੈ ਕੇ ਚੱਲੀਏ ਤਾਂ ਭਾਰਤ ਦੇ ਵਿੱਚ 99 ਰਾਮਸਰ ਸਾਈਟਸ ਨੇ, ਯਾਨੀ ਕਿ ਵੈਟਲੈਂਡਸ ਨੇ ਜਿਹੜੇ ਕਿ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਨੇ, ਜਿਹੜੇ ਕਿ ਸਾਊਥ ਏਸ਼ੀਆ ਵਿੱਚ ਸਭ ਤੋਂ ਵੱਧ ਆ ਕਿਸੇ ਦੇਸ਼ ਦੇ ਵਿੱਚ ਜਿੱਥੇ ਇਹ ਪ੍ਰਵਾਸੀ ਪੰਛੀ ਆਉਂਦੇ ਆ। ਸੋ ਉਹਨਾਂ ਵੈਟਲੈਂਡਸ ਦੀ ਸੁਰੱਖਿਆ, ਬਿਕੋਜ਼ ਉਹ ਹੈਬੀਟੇਟ ਲਾਸ ਨਾਲ ਪੰਛੀ ਘਟ ਰਹੇ ਨੇ, ਹੈਬੀਟੇਟ ਲਾਸ ਹੈ ਆਵਾਸ ਨੂੰ ਬਚਾਉਣਾ। ਸੋ ਭਾਰਤ ਉਸ ਦੇ ਲਈ ਜਿਹੜਾ ਹੈਗਾ ਪਿਛਲੇ 5 ਸਾਲਾਂ ਤੋਂ ਜਿਹੜਾ ਆਪਣਾ ਕਾਫੀ ਸਕਸੈਸਫੁਲ ਰਿਹਾ, ਤੇ ਤਾਂ ਕਿ ਆਪਾਂ ਉਹਨਾਂ ਦੀ ਜਿਹੜੀ ਹੈਗੀ ਆ ਉੱਥੋਂ ਦੀ ਵਾਤਾਵਰਨ ਦੀ ਗਿਰਾਵਟ ਨੂੰ ਰੋਕ ਸਕੀਏ। ਕਿਉਂਕਿ
1: ਅੱਛਾ ਡਾਕਟਰ ਸਾਹਿਬ, ਇੱਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਇਹ ਫਲਾਈਵੇਜ਼ ਦੇ ਵਿੱਚ ਆਉਂਦੇ ਹੈ, ਬਹੁਤ ਸਾਰੇ ਇਹਨਾਂ ਦੇ ਉੱਤੇ ਹਮਲੇ ਵੀ ਹੁੰਦੇ ਆ ਔਰ ਸ਼ਿਕਾਰ ਵੀ ਕੀਤਾ।

0: ਜਦੋਂ ਆਪਾਂ ਆਪਣੇ ਕਿਉਂਕਿ ਸਾਡੇ ਮੁਲਕ ਦਾ ਵਰਤਾਰਾ ਏਦਾਂ ਦਾ, ਸਾਡੀ ਸਭਿਅਤਾ ਜਾਂ ਸਾਡੀ ਸੰਸਕ੍ਰਿਤੀ ਏਦਾਂ ਦੀ ਹੈ ਕਿ ਜਿਹੜੀ ਹਮੇਸ਼ਾ ਤੋਂ ਜੀਵਾਂ ਦੀ ਸੁਰੱਖਿਆ ਕਰਦੀ ਹੈ,
1: ਬਿਲਕੁਲ ਜੀ,
0: ਹਨਾ, ਉਹਨਾਂ ਦਾ ਸੰਰਕਸ਼ਣ ਕਰਦੀ ਹੈ।
1: ਹਾਂਜੀ,
0: ਹੁਣ ਇਹ ਹੈ ਕਿ ਦੋਨੋਂ ਚੀਜ਼ਾਂ ਵਾਇਸਾ ਵਰਸਾ ਹੈ ਕਿ ਕੋਈ ਚੀਜ਼ ਆਉਂਦੀ ਹੈ ਉਹਦੀ ਅਸੀਂ ਮਹਿਮਾਨ ਨਵਾਜ਼ੀ ਕਰਦੇ ਹਾਂ,
1: ਬਿਲਕੁਲ ਜੀ,
0: ਉਹਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਾਂ ਕਿ ਸਾਡੇ ਵਾਤਾਵਰਨ ਲਈ ਜਾਂ ਸਾਡੀ ਜੀਵਨ ਸ਼ੈਲੀ ਲਈ ਕੀ ਇਹਨਾਂ ਦੇ ਆਉਣ ਜਾਣ ਦੇ ਨਾਲ ਕੋਈ ਫਰਕ ਪੈਂਦਾ ਹੈ, ਕੋਈ ਫਾਇਦੇ ਹੁੰਦੇ ਹੈ?
1: ਸਰ ਜੀ, ਆਪਾਂ ਫਾਇਦੇ ਇਸ ਤਰ੍ਹਾਂ ਦੇਖੀਏ ਕਿ ਜਿੰਨੇ ਵੀ ਆਪਣੀਆਂ ਝੀਲਾਂ, ਦਰਿਆਵਾਂ ਤੇ ਵੈਟਲੈਂਡਸ, ਜਿਹੜਾ ਉਹਨਾਂ ਦਾ ਈਕੋਸਿਸਟਮ ਆ, ਉਹਦੇ ਵਿੱਚ ਪੰਛੀਆਂ ਦਾ ਬਹੁਤ ਵੱਡਾ ਰੋਲ ਆ, ਕਿਉਂਕਿ ਈਕੋਸਿਸਟਮ ਜਿਹੜਾ ਸਾਰੇ ਜੀਵਾਂ ਦੀ ਉਹਦੇ ਚ ਬਣਤਰ ਆ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਭੋਜਨ ਜਿਹੜੀਆਂ ਹੈਗੀਆਂ ਲੜੀਆਂ ਉਹਦੇ ਚ ਨੇ। ਸੋ ਉਹਦੇ ਵਿੱਚ ਜਿਹੜੇ ਪੰਛੀਆਂ ਦਾ ਆਪਣਾ ਇੱਕ ਥਾਂ ਵਾ, ਕਿਉਂਕਿ ਇਹਨਾਂ ਚੋਂ ਬਹੁਤ ਸਾਰੇ ਪੰਛੀ ਨੇ ਜਿਹੜੇ ਕੀੜੇ ਮਕੌੜੇ ਖਾਂਦੇ ਨੇ, ਇਹਨਾਂ ਚੋਂ ਬਹੁਤ ਸਾਰੇ ਪੰਛੀ ਨੇ ਜਿਹੜੇ ਕਿ ਸ਼ਿਕਾਰੀ ਪੰਛੀ ਨੇ। ਸੋ ਇਹ ਜਿਹੜੇ ਨੇ ਨਾ, ਉਸ ਫੂਡ ਵੈਬ ਦੇ ਲਈ, ਫੂਡ ਵੈਬ ਨੂੰ ਸਟਰੈਂਥਨ ਕਰਦੇ ਨੇ, ਕਿਸੇ ਵੀ ਵੈਟਲੈਂਡ ਦੀ ਜਿਹੜੀ ਆਪਾਂ ਕਹਿੰਦੇ ਆ ਨਾ ਕਿ ਉਹਦੀ ਜੈਵਿਕ ਵਿਭਿੰਨਤਾ ਦੇ ਲਈ ਇਹਨਾਂ ਪੰਛੀਆਂ ਦਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਜਿਹੜਾ ਹੈਗਾ ਕਿ ਉਹ ਸਾਰੇ ਜਿਹੜੇ ਸਿਸਟਮ ਦਾ ਇੱਕ ਜਿਹੜਾ ਹਜ਼ਾਰਾਂ ਸਾਲਾਂ ਤੋਂ ਸਿਸਟਮ ਉੱਥੇ ਹੈਗਾ ਸੀ, ਉਹ ਜਿਹੜਾ ਹੈਗਾ ਇੱਕ ਲੜੀ, ਇੱਕ ਪੰਛੀ, ਇੱਕ ਪ੍ਰਜਾਤੀ ਦੇ ਵਿਲੁਪਤ ਹੋਣਾ, ਉਹਦੀ ਸੰਖਿਆ ਘਟਣ ਦੇ ਨਾਲ ਉਹ ਸਾਰਾ ਫਰਕ ਪੈ ਜਾਂਦਾ ਉਸ ਤੇ।
0: ਅੱਛਾ, ਇੱਕ ਹੋਰ ਇਹਦੇ ਨਾਲ ਜੁੜੀ ਗੱਲ ਇਹ ਵੀ ਆ ਜਾਂਦੀ ਹੈ ਡਾਕਟਰ ਤੇਜਦੀਪ ਜੀ, ਕਿ ਤੁਸੀਂ ਕਿਹਾ ਕਿ ਮਨੁੱਖੀ ਸਮਾਜ ਤੋਂ ਖਤਰਾ ਹਮੇਸ਼ਾ ਹਰ ਜੀਵ ਜੰਤੂ ਨੂੰ ਰਿਹਾ।
1: ਬਿਲਕੁਲ ਜੀ।
0: ਤੇ ਕੀ ਜਿਹੜਾ ਪੰਛੀਆਂ ਦਾ ਸਮਾਜ ਵੀ ਇਹਨਾਂ ਲਈ ਕੋਈ ਖਤਰੇ ਦਾ ਵਾਇਸ ਬਣ ਸਕਦਾ ਹੈ? ਕਿ ਪੰਛੀ ਵੀ ਇਹਨਾਂ ਦੇ ਉੱਤੇ ਕੋਈ ਹੱਲਾ ਹਮਲਾ ਕਰਦੇ ਹੈ?
1: ਜੀ, ਇੱਦਾਂ ਦਾ ਕੋਈ ਵੀ ਇੰਸੀਡੈਂਟ ਨਹੀਂ ਹੈਗਾ ਜੀ ਜਿਹਦੇ ਵਿੱਚ ਆਪਾਂ ਕਹੀਏ ਕਿ ਪੰਛੀਆਂ ਨੇ ਕਿਸੇ ਕਿਸਮ ਦਾ ਇੱਦਾਂ ਦਾ ਕੀਤਾ ਹੋਵੇ। ਹਾਂਜੀ,
0: ਕਿਤੇ ਨਾ ਕਿਤੇ ਸਾਡੇ ਨਾਲ ਸਮਝਦਾ ਸਾਡੇ ਪੰਛੀ ਹੈ।
1: ਮੈਂ ਨਾ ਤੁਹਾਨੂੰ ਜੀ ਇੱਕ ਬਹੁਤ ਹੀ ਇੰਟਰਸਟਿੰਗ ਐਗਜ਼ਾਮਪਲ ਦੱਸਦੀ ਹਾਂ। ਇੱਕ ਨਾ ਛੋਟਾ ਜਿਹਾ ਪੰਛੀ ਆ, ਆਰਟਿਕ ਟਰਨ ਆ ਉਹਦਾ ਨਾਂ, ਉਹ ਨਾ ਆਰਟਿਕ ਰੀਜਨ ਤੋਂ ਅੰਟਾਰਟਿਕਾ ਤੱਕ ਜਾਂਦਾ ਵਾ, ਠੀਕ ਹੈ। ਪਿੱਛੇ ਜੇ ਨਾ ਉਹ ਕੁਝ ਸਾਲ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਰਿੰਗ ਉਹਦੇ ਨਾ ਪੈਰਾਂ ਚ ਇੱਕ ਛੋਟਾ ਜਿਹਾ ਰਿੰਗ ਕਾਪਰ ਦਾ ਲਾ ਦਿੰਦੇ ਆ ਦੇਖਣ ਲਈ ਕਿ ਜੇ ਦੁਬਾਰਾ ਇਹ ਪੰਛੀ ਮਿਲਿਆ ਤਾਂ ਪਤਾ ਲੱਗੂਗਾ ਕਿ ਕਿੰਨਾ ਉਹਨੇ ਲੰਬੀ ਦੂਰੀ ਤੈਅ ਕੀਤੀ ਆ। ਉਹਨਾਂ ਨੇ ਇੱਕ ਨਾ ਰਿੰਗ ਲਗਾ ਤਾ ਆਰਟਿਕ ਟਰਨ ਨੂੰ, ਤੇ ਉਹ ਜਿਹੜਾ ਛੋਟਾ ਜਿਹਾ ਚੂਚਾ ਸੀ ਇਹਦੇ ਲਗਾਇਆ, ਤੇ ਚੂਚਾ ਜਿਹੜਾ ਹੈਗਾ 22,000 ਕਿਲੋਮੀਟਰ ਦੂਰ ਮਿਲਿਆ 3 ਮਹੀਨੇ ਦੇ ਵਿੱਚ ਹੀ। ਉਸੇ ਤਰ੍ਹਾਂ ਇੱਕ ਹੋਰ ਆਰਟਿਕ ਟਰਨ ਦੇ ਬੱਚੇ ਨੂੰ ਉਹਨਾਂ ਨੇ ਏਦਾਂ ਰਿੰਗਿੰਗ ਕੀਤੀ, ਤੇ ਉਹਨੇ 96,000 ਕਿਲੋਮੀਟਰ ਤੈਅ ਕੀਤਾ, ਉੜ ਕੇ ਤੈਅ ਕੀਤਾ, ਔਰ ਉਹ ਸਿਰਫ 10 ਮਹੀਨਿਆਂ ਦੇ ਵਿੱਚ ਆਪਣੀ ਬਰੀਡਿੰਗ ਜਿੱਥੇ ਉਹਦੀ ਪ੍ਰਜਨਨ ਹੋਇਆ ਸੀ ਉੱਥੋਂ ਮਾਈਗ੍ਰੇਟ ਕਰਕੇ ਉੱਥੋਂ ਵਾਪਸ ਆਉਣ ਦੇ ਜਿਹੜਾ ਡਿਸਟੈਂਸ ਆ 96,000 ਕਿਲੋਮੀਟਰ ਉਹਨੇ ਤੈਅ ਕੀਤਾ। ਇਹ ਤਾਂ ਜਿਹੜੇ ਹੈਗੇ ਆ ਕਿ ਇੰਨੇ ਲੌਂਗ ਡਿਸਟੈਂਸ ਟਰੈਵਲ ਕਰਦੇ ਆ ਕਿ ਬੰਦੇ ਨੂੰ ਬੇਸਿਕਲੀ ਇਹਨਾਂ ਪੰਛੀਆਂ ਨੇ ਬੰਦੇ ਨੇ ਸੋਚਿਆ ਹੋਣਾ ਕਿ ਅਸੀਂ ਵੀ ਜਹਾਜ਼ ਬਣਾਈਏ, ਅਸੀਂ ਵੀ ਏਦਾਂ ਦਾ ਕੁਝ ਕਰੀਏ, ਅਸੀਂ ਵੀ ਉੱਡੀਏ। ਹਾਂਜੀ,
0: ਦੇਖੋ ਬੜੀ ਆ ਦਿਲਚਸਪ ਗੱਲਾਂ ਪ੍ਰਵਾਸੀ ਪੰਛੀਆਂ ਦੇ ਬਾਬਤ। ਜਦੋਂ ਆਪਾਂ ਖਤਰਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਜੇ ਆਪਾਂ ਮੂਲ ਉਦੇਸ਼ ਅੱਜ ਦੀ ਗੱਲਬਾਤ ਦਾ ਆਪਾਂ ਜ਼ਿਕਰ ਇਹੀ ਹੈ ਕਿ ਇਹਨਾਂ ਦੀ ਜੀਵਨ ਨੂੰ ਆਪਾਂ ਨੇ ਸੰਰਕਸ਼ਣ ਦੇਣਾ ਹੈ, ਇਹਨਾਂ ਨੂੰ ਬਚਾਉਣਾ ਹੈ। ਜਦੋਂ ਆਪਾਂ ਇਹਨਾਂ ਨੂੰ ਖਤਰਿਆਂ ਤੋਂ ਬਚਾਉਣ ਦੀ ਗੱਲ ਕਰਦੇ ਹਾਂ, ਉਹਦੇ ਚ ਕਿਹੜੇ ਕਿਹੜੇ ਉਪਰਾਲੇ ਹੈ ਜਿਹੜੇ ਆਮ ਜਨ ਸਧਾਰਨ, ਜਿੱਦਾਂ ਤੁਸੀਂ ਕਿਹਾ ਵੈਟਲੈਂਡ ਹੈਗੀ ਆਪਣੀ, ਹਨਾ, ਤੇ ਉੱਥੇ ਹੀ ਕਰ ਸਕਦੇ ਹਾਂ ਜਾਂ ਕਿੱਥੇ ਕਿੱਥੇ ਆਪਾਂ ਕਿਸ ਕਿਸ ਪੱਖ ਦੇ ਉੱਤੇ ਯੋਗਦਾਨ ਦੇ ਸਕਦੇ?
1: ਇਹਨਾਂ ਨੂੰ ਬਚਾਉਣ ਲਈ ਸਭ ਤੋਂ ਵੱਡੀ ਤਾਂ ਹੈਗੀ ਹੈ ਕਨਵੈਨਸ਼ਨ ਔਨ ਮਾਈਗ੍ਰੇਟਰੀ ਬਰਡਸ, ਉਹਦੇ ਚ 133 ਦੇਸ਼ਾਂ ਨੇ ਸਾਈਨ ਕੀਤੇ ਸੀ, ਭਾਰਤ ਸਰਕਾਰ ਨੇ ਵੀ, ਜਿਹੜਾ ਆਪਾਂ ਵੀ ਉਹਦੇ ਸਿਗਨੇਟਰੀ ਹੈਗੇ ਆ। ਉਹਦੇ ਵਿੱਚ ਉਹਦੇ ਤਹਿਤ ਆਪਾਂ ਕੋਸ਼ਿਸ਼ ਕਰਦੇ ਹੈਗੇ ਆ ਕਿ ਇਹਨਾਂ ਵੈਟਲੈਂਡ ਦੀ ਸੁਰੱਖਿਆ ਵਧਾਈ ਜਾਵੇ, ਉੱਥੇ ਪੰਛੀਆਂ ਦੀ ਸੁਰੱਖਿਆ ਆਪਣੇ ਆਪ ਹੀ ਹੋ ਜਾਂਦੀ ਹੈ ਜੇ ਉੱਥੇ ਬਨਸਪਤੀ ਦੀ ਸੁਰੱਖਿਆ ਤੇ ਔਰ ਉੱਥੇ ਹੋਰ ਸਾਰਾ ਜਿਹੜਾ ਹੈਗਾ ਚੌਗਿਰਦਾ ਆਪਾਂ ਉੱਥੇ ਸਾਫ਼ ਰੱਖਦੇ ਹੈਗੇ ਆ। ਸੋ ਇਸ ਤੋਂ ਇਲਾਵਾ ਰਾਮਸਰ ਕਨਵੈਨਸ਼ਨ ਦੇ ਆਪਾਂ ਜਿਹੜਾ ਹੈਗਾ ਭਾਰਤ ਨੇ ਸਿਗਨੇਟਰੀ ਔਰ ਪਾਰਟੀ ਹੈਗੀ ਆ, ਰਾਮਸਰ ਕਨਵੈਨਸ਼ਨ ਦੇ ਤਹਿਤ ਆਪਾਂ ਬਹੁਤ ਸਾਰੀਆਂ ਵੈਟਲੈਂਡਸ ਨੂੰ ਇੰਟਰਨੈਸ਼ਨਲ ਇੰਪੋਰਟੈਂਸ ਦਿੱਤੀ ਆ ਜਿੱਥੇ ਕਿ ਪ੍ਰਵਾਸੀ ਪੰਛੀ ਆਉਂਦੇ ਹੈਗੇ ਆ, ਔਰ ਉਹ ਰਾਮਸਰ ਸਾਈਟਸ ਤੇ ਗਵਰਨਮੈਂਟ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਲਈ ਪੈਸਾ ਵੀ ਲਗਾਇਆ ਹੈਗਾ। ਸੋ ਉਹਦੇ ਵਿੱਚ ਜਿਹੜਾ ਹੈਗਾ ਆਪਣੀ ਮਿਨਿਸਟਰੀ ਆਫ ਜਿਹੜੀ ਹੈਗੀ ਆ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਆ ਉਹਦੇ ਚ ਅਹਿਮ ਭੂਮਿਕਾ ਨਿਭਾ ਰਹੀ ਆ। ਇੰਡੀਆ ਦੀ ਬਹੁਤ ਵੱਡੀ ਏਜੰਸੀ ਜਿਹੜੀ ਹੈਗੀ ਆ ZSI ਜੀਓਲੋਜੀਕਲ ਜਿਹੜੀ ਹੈਗੀ ਆ, ਜਿਹੜਾ ਕਿ ਸਾਰੇ ਪੰਛੀਆਂ ਦਾ ਜੀਵਾਂ ਦਾ ਸਾਰਾ ਸਰਵੇ ਕਰਦੀ ਹੈਗੀ ਆ, ਜੀਓਲੋਜੀਕਲ ਸਰਵੇ ਆਫ ਇੰਡੀਆ, ਉਹ ਵੀ ਇਹਦੇ ਵਿੱਚ ਬਹੁਤ ਵੱਡਾ ਭੂਮਿਕਾ ਨਿਭਾ ਰਿਹਾ ਹੈ। ਉਸੇ ਤਰ੍ਹਾਂ ਪੰਜਾਬ ਸਰਕਾਰ ਦਾ ਡਿਪਾਰਟਮੈਂਟ ਆਫ ਵਾਈਲਡ ਲਾਈਫ ਐਂਡ ਫੋਰੈਸਟ ਪ੍ਰਿਜ਼ਰਵੇਸ਼ਨ ਹੈਗਾ, ਉਹ ਹਰ ਸਾਲ ਵੈਟਲੈਂਡਾਂ ਤੇ ਉੱਤੇ ਪੰਛੀਆਂ ਦੀ ਜਨਸੰਖਿਆ ਦੇ ਦਾ ਡਾਟਾ ਕੰਪਾਈਲ ਕਰਦਾ, ਜਿਹਦੇ ਚ ਅਸੀਂ ਬਹੁਤ ਸਾਰੇ ਸਾਲਾਂ ਤੋਂ ਉਹਨਾਂ ਦੇ ਨਾਲ ਕੰਮ ਕਰ ਰਹੇ ਹੈਗੇ ਆ। ਇਸ ਤੋਂ ਇਲਾਵਾ ਜਿਹੜੀ ਹੈਗੀ ਆ ਆਪਾਂ ਕਨਵੈਨਸ਼ਨ ਔਨ ਜੈਵਿਕ ਵਿਭਿੰਨਤਾ, ਕਨਵੈਨਸ਼ਨ ਔਨ ਬਾਇਓਲੋਜੀਕਲ ਡਾਇਵਰਸਿਟੀ ਆ, ਉਹਦੇ ਵੀ 1992 ਦੇ ਵਿੱਚ ਜਦੋਂ ਸਾਈਨ ਹੋਈ ਸੀ ਉਹਦੇ ਤਹਿਤ ਵੀ ਆਪਾਂ ਜਿਹੜੇ ਹੈਗੇ ਸਾਰੇ ਰੂਲਸ ਫੋਲੋ ਕਰ ਰਹੇ ਹਾਂ ਤਾਂ ਕਿ

0: ਮਾਈਗ੍ਰੇਟਰੀ ਬਰਡਸ ਦੇ ਫਲਾਈਵੇਜ਼ ਨੂੰ ਆਪਾਂ ਕਰੀਏ। ਸੋ ਇਸ ਤੋਂ ਇਲਾਵਾ ਕਨਵੈਨਸ਼ਨ ਜਿਹੜੀ ਹੈਗੀ ਹੈ ਕੰਜ਼ਰਵੇਸ਼ਨ ਆਫ ਅਫਰੀਕਨ ਯੂਰੇਸ਼ੀਅਨ ਮਾਈਗ੍ਰੇਟਰੀ ਵਾਟਰ ਬਰਡਸ ਤੇ ਵੀ ਆਪਾਂ ਸੰਧੀ ਦੇ ਵਿੱਚ ਸ਼ਾਮਲ ਹੈਗੇ ਹਾਂ। ਉਸੇ ਤਰ੍ਹਾਂ ਭਾਰਤ ਜਿਹੜਾ ਹੈਗਾ ਕਨਵੈਨਸ਼ਨ ਆਨ ਜਿਹੜੇ ਹੈਗੇ ਇੰਟਰਨੈਸ਼ਨਲ ਟ੍ਰੇਡ ਇਨ ਇੰਡੇਂਜਰਡ ਐਨੀਮਲਸ, ਜਿੰਨਾ ਵਾਈਲਡ ਲਾਈਫ ਐਕਟ। ਸੋ ਆਪਾਂ ਹਰ ਤਰ੍ਹਾਂ ਦੀ ਸੰਧੀ ਦੇ ਜੇ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ ਹੈਗੀ ਆ।
1: ਅੱਛਾ ਡਾਕਟਰ ਸਾਹਿਬ, ਹੁਣ ਜ਼ਿਕਰ ਇਹ ਹੈ ਕਿ ਦੇਖੋ ਸਾਡੀ ਜਿਹੜਾ ਸਰਮਾਇਆ ਹੈ ਜਾਂ ਸਾਡਾ ਖਜ਼ਾਨਾ ਹੈ, ਸਾਡੀ ਨਸਲ ਹੈ ਨਾ,
0: ਬਿਲਕੁਲ
1: ਜੈਸੀ ਨਸਲ ਵੈਸੀ ਫਸਲ। ਹੁਣ ਜਦੋਂ ਆਪਾਂ ਸਾਡੀ ਆਉਣ ਵਾਲੀ ਜਨਰੇਸ਼ਨ ਜਾਂ ਆਉਣ ਵਾਲੀ ਸਾਡੀ ਨਸਲ, ਉਹਨੂੰ ਇਹਨਾਂ ਦੀ ਅਹਿਮੀਅਤ ਬਾਰੇ, ਇਹਨਾਂ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਦੇ ਬਾਬਤ ਚ ਸਮਝਾਉਣਾ ਹੋਵੇ, ਤੇ ਜਿੱਦਾਂ ਹੁਣ ਆਪਾਂ ਇਹ ਕਹਿ ਸਕਦੇ ਕਿ ਇਹਨਾਂ ਦੇ ਸਮਾਂ ਸਾਰਣੀ ਤੇ ਹੋਊਗੀ, ਕਿਹੜੇ ਕਿਹੜੇ ਸਮਿਆਂ ਦੇ ਵਿੱਚ ਇਹ ਪ੍ਰਵਾਸ ਕਰਕੇ ਵੈਟਲੈਂਡ ਦੇ ਵਿੱਚ ਆਉਂਦੇ ਹੈ,
0: ਕਿਹੜੀਆਂ
1: ਕਿਹੜੀਆਂ ਵੈਟਲੈਂਡ ਹੈ, ਤੇ ਕਿੱਦਾਂ ਸਾਡਾ ਜਿਹੜਾ ਯੰਗ ਜਿਹੜੇ ਸਾਡੇ ਬੱਚੇ ਹੈ ਜਾਂ ਸਾਡੇ ਯੰਗ ਲੋਕ ਹੈ, ਉਹਨਾਂ ਨੂੰ ਇਹਦੇ ਨਾਲ ਜੋੜਨ ਲਈ ਕੋਈ ਉਪਰਾਲੇ ਹੈ ਕੀਤੇ ਜਾ ਰਹੇ, ਤਾਂ ਕਿ ਉਹਨਾਂ ਨੂੰ ਇਸ ਦਾ ਮਹੱਤਵ ਔਰ ਇਹਨਾਂ ਦੀ ਜੀਵਨ ਸ਼ੈਲੀ, ਕਿਉਂਕਿ ਇਹਨਾਂ ਦੀ ਜੀਵਨ ਸ਼ੈਲੀ ਤੋਂ ਸਾਡੇ ਲਈ ਸਿੱਖਣ ਨੂੰ ਬੜਾ ਕੁਛ ਹੈ।
0: ਸਰ ਇੱਦਾਂ ਵਾ ਕਿ ਵਰਲਡ ਮਾਈਗ੍ਰੇਟਰੀ ਡੇ ਮਨਾਉਂਦੇ ਆ ਸਾਰੀ ਦੁਨੀਆਂ ਦੇ ਵਿੱਚ, ਉਹ ਆਮ ਤੌਰ ਤੇ ਮਨਾਇਆ ਜਾਂਦਾ ਹੈਗਾ ਦੂਜੇ ਸ਼ਨੀਵਾਰ ਜਾਂ ਤਾਂ ਮਈ ਮਹੀਨੇ ਦੇ ਵਿੱਚ ਐ ਅਕਤੂਬਰ ਮਹੀਨੇ ਦੇ ਵਿੱਚ। ਪਰ ਆਪਣੇ ਇੰਡੀਆ ਦੇ ਵਿੱਚ ਜ਼ਿਆਦਾ ਮਾਈਗ੍ਰੇਟਰੀ ਪੰਛੀ ਜਿਹੜੇ ਹੈਗੇ ਆ ਸਰਦੀ ਦੀ ਆਮਦ ਜਦੋਂ ਆਪਣੀ ਸ਼ੁਰੂ ਹੁੰਦੀ ਆ ਉਦੋਂ ਹੀ ਆਉਂਦੇ ਨੇ। ਸੋ ਜਿਹੜਾ ਅਕਤੂਬਰ ਦਾ ਹੈਗਾ ਉਹ ਬਹੁਤ ਜਿਹੜਾ ਸਕੂਲਾਂ 'ਚ ਮਨਾਇਆ ਜਾਂਦਾ ਹੈਗਾ, ਜਿਹਦੇ ਵਿੱਚ ਐਗਜੀਬਿਸ਼ਨਸ ਵੀ ਲੱਗਦੀਆਂ, ਟਾਕ ਸ਼ੋਅਜ਼ ਵੀ ਹੁੰਦੇ ਆ, ਉਹਦੇ 'ਚ ਬੱਚਿਆਂ ਦੇ ਕੰਪੀਟੀਸ਼ਨ ਵੀ ਹੁੰਦੇ ਆ। ਸੋ ਉਹਦੇ ਵਿੱਚ ਲੈਕਚਰਸ ਵੀ ਹੁੰਦੇ ਆ ਤਾਂ ਕਿ ਬੱਚਿਆਂ ਦਾ ਜਿਹੜਾ ਹੈਗਾ, ਬਰਡ ਫੈਸਟੀਵਲਸ ਵੀ ਕਈ ਯੂਨੀਵਰਸਿਟੀਆਂ ਕਰਦੀਆਂ ਨੇ ਔਰ ਟੂਰਸ ਵੀ ਲਗਾਉਂਦੇ ਨੇ ਕਈ ਏਰੀਆਜ਼ ਦੇ ਵਿੱਚ ਜਿਹੜੇ ਹੈਗੇ ਕੰਜ਼ਰਵੇਸ਼ਨ ਏਰੀਆਜ਼ ਦੇ ਵਿੱਚ, ਤਾਂ ਕਿ ਉਹਨਾਂ ਨੂੰ ਉਹਨਾਂ ਪੰਛੀਆਂ ਦੇ ਬਾਰੇ ਜਾਣਕਾਰੀ ਔਰ ਉਹਨਾਂ ਦੀ ਆਈਡੈਂਟੀਫਿਕੇਸ਼ਨ ਬਾਰੇ ਪਤਾ ਲੱਗੇ। ਸੋ ਇਹ ਬਹੁਤ ਸਾਰੇ ਜਿਹੜੇ ਮੈਥਡ ਨੇ ਆਪਾਂ ਆਪਣੇ ਪੰਜਾਬ ਦੇ ਵਿੱਚ ਪੌਂਗ ਡੈਮ ਦੇ ਨੇੜੇ ਹਿਮਾਚਲ ਤੇ ਪੰਜਾਬ ਦੇ ਬਾਰਡਰ ਤੇ ਪੌਂਗ ਡੈਮ ਤੇ ਬਹੁਤ ਪੰਛੀ ਆਉਂਦੇ ਆ। ਹਰੀਕੇ ਵੈਟਲੈਂਡ ਵੀ ਆਪਾਂ ਬੱਚਿਆਂ ਨੂੰ ਲੈ ਕੇ ਜਾਈਏ ਸਕੂਲਾਂ ਦੇ ਕਾਲਜਾਂ ਨੂੰ, ਤੇ ਬਹੁਤ ਸਾਰੇ ਆਪਣੇ 200 ਤੋਂ ਵੱਧ ਮਾਈਗ੍ਰੇਟਰੀ ਬਰਡ ਸਪੀਸੀਜ਼ ਉੱਥੇ ਆਉਂਦੀਆਂ ਨੇ। ਸੋ ਉਹਨਾਂ ਦੇ ਨਾਲ ਉਹਨਾਂ ਦੀ ਵੀ ਜਿਹੜੀ ਜਾਣਕਾਰੀ ਵਧੂਗੀ ਤਾਂ ਉਹਨਾਂ ਦੇ ਮਨ 'ਚ ਚਾਅ ਵੀ ਹੋਊਗਾ ਕਿ ਆਪਾਂ ਉਹਨਾਂ ਨੂੰ ਬਚਾਈਏ। ਸੋ ਉਸ ਤਰ੍ਹਾਂ ਜਿਹੜਾ ਹੈਗਾ ਨੰਗਲ ਵੈਟਲੈਂਡ ਦੇ ਵਿੱਚ ਵੀ ਪੰਛੀਆਂ ਦਾ, ਰੋਪੜ ਵੈਟਲੈਂਡ ਦੇ ਵਿੱਚ ਵੀ, ਕਾਂਜਲੀ ਵੈਟਲੈਂਡ ਦੇ ਵਿੱਚ ਵੀ। ਸੋ ਇਹ ਜਿਹੜਾ ਹੈਗਾ ਨਾ, ਬੇਸਿਕਲੀ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਆਪਾਂ ਨਾ ਸਰਦੀਆਂ ਦੇ ਵਿੱਚ ਜਿਵੇਂ ਕਹਿ ਲਓ ਕਿ ਨਵੰਬਰ ਦੇ ਵਿੱਚ ਜਦੋਂ ਕਿ ਹੁਣ ਟੈਂਪਰੇਚਰ ਘਟਣਾ ਸ਼ੁਰੂ ਹੁੰਦਾ ਉਦੋਂ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਆ, ਤੇ ਜਦੋਂ ਟੈਂਪਰੇਚਰ ਵਧਣਾ ਸ਼ੁਰੂ ਹੁੰਦਾ ਫਰਵਰੀ ਦੇ ਅੰਤ 'ਚ ਉਹਨਾਂ ਦੀ ਵਾਪਸੀ ਸ਼ੁਰੂ ਹੋ ਜਾਂਦੀ ਆ। ਇਹਨਾਂ ਮਹੀਨਿਆਂ ਦੇ ਵਿੱਚ ਬੱਚਿਆਂ ਦਾ ਜ਼ਰੂਰ ਟ੍ਰਿਪ ਲਵਾਈਏ,
1: ਬੜਾ ਜ਼ਰੂਰੀ ਹੈ। ਤੇ ਮੇਰਾ ਪੁੱਛਣ ਦਾ ਮਤਲਬ ਇਹ ਹੈ ਕਿ ਦੇਖੋ ਆਪਾਂ ਹੈ ਸਾਰੇ ਕੁਦਰਤੀ ਜੀਵ ਆ,
0: ਬਿਲਕੁਲ,
1: ਤੇ ਕੁਦਰਤ ਨਾਲੋਂ ਟੁੱਟਿਆ ਜੀਵ ਸਿਰਫ ਔਰ ਸਿਰਫ ਮਨੁੱਖ ਹੈ।
0: ਹਾਂਜੀ,
1: ਤੇ ਮਨੁੱਖ ਨੂੰ ਕੁਦਰਤ ਨਾਲ ਜੋੜਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਕੁਦਰਤੀ ਸਰੋਤਾਂ ਨਾਲ ਜਾਂ ਕੁਦਰਤ ਦੀ ਸਿਰਜਣਾ ਦੇ ਨਾਲ ਜੁੜੀਆਂ ਬਾਕੀ ਚੀਜ਼ਾਂ ਜੁੜੀਆਂ ਹੋਈਆਂ ਉਹਦੇ ਜੀਵਨ ਨੂੰ ਸਮਝਣ ਨਾਲ ਜਾਂ ਉਹਨਾਂ ਦੇ ਨਾਲ ਜੁੜਨ ਨਾਲ ਹੀ ਬੰਦਾ ਕੁਦਰਤ ਤੱਕ ਜਿਹੜਾ ਦੁਬਾਰਾ ਤੋਂ ਪਹੁੰਚ ਸਕਦਾ ਹੈ। ਸੋ ਇਸ ਕਰਕੇ ਪੰਛੀਆਂ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਪੰਛੀਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੈ ਸਿੱਖਣ ਨੂੰ ਕਿ ਕਿਤੇ ਨਾ ਕਿਤੇ ਸਾਨੂੰ ਜਿੱਦਾਂ ਅਸੀਂ ਬਹੁਤ ਕੁਝ ਕਰਦੇ ਹਾਂ, ਤਪ ਕਰਦੇ ਹਾਂ, ਜਪ ਕਰਦੇ ਹਾਂ, ਪਰ ਤਪ ਜਪ ਜਿਹੜਾ ਹੈ ਉਹ ਸਾਰਾ ਕੁਝ ਤੁਹਾਡਾ ਜਿੱਦਾਂ ਕਹਿੰਦੇ ਆ ਕਿ ਬਹੁਤ ਤੁਹਾਨੂੰ ਛੋਟਾ ਲੱਗੂਗਾ ਜਦੋਂ ਤੁਸੀਂ ਕੁਦਰਤ ਨਾਲ ਇਹਨਾਂ ਸਰੋਤਾਂ ਦੀ ਜ਼ਰੀਏ ਜੁੜਨ ਦੀ ਕੋਸ਼ਿਸ਼।
0: ਮੈਂ ਨਾ ਜੀ ਬਹੁਤ ਸਾਰੀਆਂ ਨਾ ਬੁੱਕਸ ਪੜ੍ਹਦੀ ਰਹਿੰਦੀ ਹੈਗੀਆਂ, ਕੱਲੀ ਪੰਛੀਆਂ ਨੀ, ਹੋਰ ਜਿਵੇਂ ਜੰਗਲੀ ਜਾਨਵਰਾਂ ਦੇ ਬਾਰੇ, ਹੋਰਾਂ ਦੇ ਬਾਰੇ ਵੀ। ਜਦੋਂ ਤੁਸੀਂ ਉਹਨਾਂ ਦੀ ਦੇਖਦੇ ਹੋ, ਉਹਨਾਂ ਦਾ ਬਿਹੇਵੀਅਰ ਦੇਖਦੇ ਹੋ, ਉਹਨਾਂ ਦੀ ਲਾਈਫ ਹਿਸਟਰੀ ਦੇਖਦੇ ਹੋ, ਉਹ ਕਿਸ ਤਰ੍ਹਾਂ ਉਸ ਕੁਦਰਤ ਨਾਲ ਜੁੜੇ ਨੇ, ਜਦੋਂ ਆਪਾਂ ਹੌਲੀ ਹੌਲੀ ਟੁੱਟਦੇ ਜਾ ਰਹੇ ਹਾਂ ਤੇ ਤੁਹਾਨੂੰ ਆਪਣਾ ਆਪਣਾ ਬਹੁਤ ਬੋਨਾ ਲੱਗਦਾ, ਤੁਹਾਨੂੰ ਲੱਗਦਾ ਵੀ ਇਹਨਾਂ ਤੋਂ ਕਿੰਨਾ ਕੁਝ ਸਿੱਖਣ ਦੀ ਲੋੜ ਆ, ਕਿ ਕਿੰਨੇ ਔਖੇ ਹੋ ਕੇ ਉਹ ਆਉਂਦੇ ਆ ਜਾਂਦੇ ਆ, ਫਿਰ ਵੀ ਉਹ ਆਪਣੀ ਰਹਿਣ ਵਾਲੀਆਂ ਥਾਵਾਂ ਜਿੱਥੋਂ ਉਹ ਤੁਰੇ ਹੁੰਦੇ ਆ, ਆਪਣੇ ਉਸ ਘਰ ਦੇ ਨਾਲ ਕਿੱਦਾਂ ਪਿਆਰ ਰੱਖਦੇ ਆ, ਕਿੰਨਾ ਕੁਝ ਛੋਟਾ ਜਿਹਾ ਜੀਵ ਸਹਿੰਦਾ ਵਾ, ਹਨਾ, ਕਿ ਰਸਤੇ ਦੇ ਵਿੱਚ ਕਿੰਨੀਆਂ ਉਹਨੂੰ ਔਖਿਆਈਆਂ ਨੇ। ਔਰ ਹਿਊਮਨ ਜਿਵੇਂ ਕਹਿ ਲਓ ਕਿ ਅਰਬਨਾਈਜੇਸ਼ਨ ਦੇ ਨਾਲ, ਪਾਪੂਲੇਸ਼ਨ ਵਧਣ ਦੇ ਨਾਲ, ਇੰਡਸਟਰੀਲਾਈਜੇਸ਼ਨ ਆ, ਕਿੰਨਾ ਪੋਲਿਊਸ਼ਨ ਆ, ਫਿਰ ਵੀ ਉਹ ਕਿੰਨਾ ਹੌਸਲੇ ਨਾਲ ਉੱਥੋਂ ਦੀ ਲੰਘ ਕੇ ਵਾਪਸ ਉਸ ਥਾਂ ਮੁੜਦਾ। ਸੋ ਬੰਦੇ ਲਈ ਨਾ ਇੱਕ ਬਹੁਤ ਜ਼ਿਆਦਾ ਹਿੰਮਤ ਦੇਣ ਲਈ ਇੱਕ ਐਗਜ਼ਾਮਪਲਸ ਨੇ ਪੰਛੀ।
1: ਬਿਲਕੁਲ ਜੀ, ਬੰਦੇ ਨੇ ਹੀ ਹੱਦਾਂ ਤੇ ਸਰਹੱਦਾਂ ਚ ਵੰਡਿਆ ਸਮਾਜ ਨੂੰ।
0: ਬਿਲਕੁਲ ਜੀ, ਬਿਲਕੁਲ ਜੀ।
1: ਸੋ ਇਸ ਕਰਕੇ ਪੰਛੀਆਂ ਤੋਂ ਇਹ ਸਿੱਖਣਾ ਹੈ ਕਿ ਹੱਦਾਂ ਤੇ ਸਰਹੱਦਾਂ ਜਿਹੜੀਆਂ ਹੈ ਸਮਾਜ ਦੇ ਬੰਧਨ ਨਹੀਂ ਹੁੰਦੀਆਂ, ਇਹ ਪੰਛੀਆਂ ਤੋਂ ਸਾਨੂੰ ਸਿੱਖਣਾ ਚਾਹੀਦਾ। ਨਾ ਕਿਸੇ ਪਾਸਪੋਰਟ ਦੀ ਲੋੜ, ਨਾ ਕਿਸੇ ਵੀਜ਼ੇ ਲਵਾਉਣ ਦੀ ਲੋੜ ਹੈ, ਤੇ ਜੇ ਕੁਦਰਤ ਨਾਲ ਜੁੜੋਗੇ ਤੇ ਪੰਛੀਆਂ ਵਾਲੇ ਸੁਭਾਅ ਚ ਆ ਜਾਓਗੇ ਤੇ ਸਾਰੀ ਦੁਨੀਆ ਹੀ ਤੁਹਾਡਾ ਜਿੱਦਾਂ ਕਹਿੰਦੇ ਇੱਕ ਰਹਿਣਗਾ ਬਣ ਜਾਂਦੀ ਹੈ, ਇੱਕ ਘਰ ਬਣ ਜਾਂਦਾ।
0: ਬਿਲਕੁਲ,
1: ਹੈਨਾ, ਇਸ ਚੀਜ਼ ਨੂੰ ਸਾਨੂੰ ਸਮਝਣਾ ਚਾਹੀਦਾ ਹੈ। ਪ੍ਰਵਾਸੀ ਪੰਛੀਆਂ ਨੂੰ ਲੈ ਕੇ ਡਾਕਟਰ ਤੇਜਦੀਪ ਕਲੇਰ ਜੀ, ਹੋਰ ਕੋਈ ਖਾਸ ਜਿਹੜਾ ਜ਼ਿਕਰ ਹੈ ਸਾਡੇ ਨਾਲ ਤੁਸੀਂ ਕਰਨਾ ਚਾਹੋ?
0: ਸਭ ਤੋਂ ਜੀ ਇੰਪੋਰਟੈਂਟ ਹੈ, ਤਿੰਨ ਚਾਰ ਮੈਂ ਪੁਆਇੰਟ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਐਜ਼ ਅ ਸਿਟੀਜ਼ਨ ਕੀ ਕਰ ਸਕਦੇ ਹਾਂ। ਹੁਣ ਜਦੋਂ ਵੀ ਆਪਾਂ ਮਾਈਗ੍ਰੇਟਰੀ ਬਰਡਸ ਦੀ ਗੱਲ ਕਰਦੇ ਹਾਂ ਨਾ, ਚਾਹੇ ਇੱਕ ਕੁਦਰਤੀ ਪ੍ਰਕਿਰਿਆ ਹੈਗੀ ਆ, ਲੇਕਿਨ ਜੇ ਆਪਾਂ ਕਿਤੇ ਵੀ ਫੂਡ ਅਵੇਲੇਬਿਲਟੀ ਵਧਾਉਂਦੇ ਹਾਂ ਵੈਟਲੈਂਡਸ ਦੇ ਉੱਤੇ, ਯਾਨੀ ਕਿ ਆਪਾਂ ਉੱਥੇ ਵੀ ਕੋਈ ਵੀ ਜਿਹੜਾ ਹੈਗਾ ਟਰੀਜ਼ ਆ, ਸ਼ਰਬਸ ਆ, ਉਹਨਾਂ ਦੀ ਡਾਇਵਰਸਿਟੀ ਰੱਖਦੇ ਹਾਂ, ਉਹਨਾਂ ਦੀ ਵਿਭਿੰਨਤਾ ਰੱਖਦੇ ਹਾਂ, ਤਾਂ ਪੰਛੀ ਆਪਣੇ ਆਪ ਹੀ ਉੱਥੇ ਅਟਰੈਕਟ ਹੋ ਕੇ ਆਉਣਗੇ। ਇਹਦਾ ਮਤਲਬ ਉਹਨਾਂ ਨੂੰ ਬਚਾਉਣ ਦੀ ਲੋੜ ਹੈਗੀ ਆ। ਦੂਸਰਾ ਇਹ, ਆਪਾਂ ਕਲਾਈਮੇਟ ਚੇਂਜ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਕਿ ਇਸ ਰੀਜ਼ਨਸ ਕਰਕੇ ਹੋ ਰਹੀ ਆ, ਹੋਰ ਕਰਕੇ ਹੋ ਰਹੀ ਆ, ਬਰਡਸ ਤੇ ਵੀ, ਪ੍ਰਵਾਸ ਤੇ ਵੀ ਇਫੈਕਟ ਹੋ ਰਿਹਾ। ਜਦੋਂ ਕਈ ਵਾਰੀ ਕੀ ਹੁੰਦਾ ਕਿ ਦਿਨ ਜਲਦੀ ਹੈਗਾ, ਗਰਮੀ ਵਧਣ ਲੱਗ ਜਾਂਦੀ ਆ, ਤਾਂ ਉਹ ਛੇਤੀ ਮੁੜਦੇ ਆ ਵਾਪਸ। ਜਦੋਂ ਛੇਤੀ ਮੁੜਦੇ ਆ, ਹਜੇ ਉੱਥੇ ਬਰਫ਼ ਪਈ ਹੁੰਦੀ ਆ ਜਿੱਥੋਂ ਆਏ ਹੁੰਦੇ ਆ। ਸੋ ਜਿਹੜਾ ਮਿਸਮੈਚ ਆਫ ਸੀਜ਼ਨਸ ਕਲਾਈਮੇਟ ਚੇਂਜ ਕਰਕੇ ਇੱਕ ਬਹੁਤ ਵੱਡਾ ਵਿਸ਼ਾ ਆਪਣੇ ਆਪ ਦੇ ਵਿੱਚ ਆ। ਇਹ ਵੀ ਜਿਹੜੀ ਹਿਊਮਨ ਅਲਰਟਨੈਸ ਨਾਲ, ਸਿਟੀਜ਼ਨ ਅਵੇਅਰਨੈਸ ਦੇ ਨਾਲ ਇਹ ਕਿਸੇ ਨਾ ਕਿਸੇ ਤਰ੍ਹਾਂ ਡੀਲ ਕੀਤਾ ਜਾ ਸਕਦਾ ਹੈਗਾ। ਉਸ ਤੋਂ ਇਲਾਵਾ ਇਹ ਹੈਗਾ ਕਿ ਜਿਹੜੀ ਉਹਨਾਂ ਦੀ ਸੇਫਟੀ ਆ, ਜਿੱਥੇ ਉਹ ਆ ਕੇ ਰਹਿੰਦੇ ਆ, ਉਹ ਤਾਂ ਸਾਡੇ ਘਰ ਆ ਗਏ ਸੋਚ ਕੇ ਵੀ ਇੱਥੇ ਤਾਂ ਅਸੀਂ ਸੁਰੱਖਿਅਤ ਆ। ਕੋਈ ਹਜ਼ਾਰਾਂ ਕਿਲੋਮੀਟਰ ਤੈਅ ਕਰਕੇ ਆਉਂਦਾ ਇਹ ਸੋਚ ਕੇ ਇੱਥੇ ਤਾਂ ਮੈਂ ਸੇਫ ਹਾਂ, ਉੱਥੋਂ ਸੇਫਟੀ ਰੱਖਣੀ ਵੀ ਲੋਕਲ ਆਰਗਨਾਈਜੇਸ਼ਨ ਲਈ ਬਹੁਤ ਜ਼ਰੂਰੀ ਹੈਗੀ, ਉਹ ਇਸ ਦਾ ਧਿਆਨ ਰੱਖਣ। ਇਸ ਤੋਂ ਇਲਾਵਾ ਹੈਗਾ ਕਿ ਇਕੋਲੋਜੀਕਲ ਬੈਲੈਂਸ ਹੋਵੇ ਉਹਨਾਂ ਥਾਵਾਂ ਤੇ। ਇਹ ਨਾ ਹੋਵੇ ਵੀ ਅੱਗੇ ਪਿੱਛੇ ਤਾਂ ਆਪਾਂ ਜੇ ਐਜ਼ ਟੂਰਿਸਟ ਵੀ ਗਏ ਹਾਂ, ਉੱਥੇ ਪਲਾਸਟਿਕ ਹੋਰ ਚੀਜ਼ਾਂ ਦਾ ਖਲਾਰਾ ਪਾਇਆ ਏ, ਮੁੜ ਕੇ ਉਹਨਾਂ ਪਾਣੀਆਂ ਦੇ ਵਿੱਚ ਉਹ ਤੈਰਨਗੇ ਤਾਂ ਛੋਟੇ ਛੋਟੇ ਪਲਾਸਟਿਕ ਦੇ ਟੁਕੜੇ, ਉਹ ਇਹ ਸੋਚ ਕੇ ਪਤਾ ਨਹੀਂ ਫੂਡ ਪਾਰਟੀਕਲਸ ਆ ਖਾ ਹੀ ਨਾ ਲੈਣ। ਇਹ ਵੀ ਬਚਾਅ ਦੀ ਬਹੁਤ ਲੋੜ ਹੈਗੀ ਹੈ। ਹਾਂਜੀ,
1: ਬੜੀਆਂ ਅਹਿਮ ਜਾਣਕਾਰੀਆਂ ਡਾਕਟਰ ਤੇਜਦੀਪ ਕਲੇਰ ਜੀ, ਪ੍ਰਵਾਸੀ ਪੰਛੀਆਂ ਦੇ ਬਾਬਤ, ਕਿਉਂਕਿ ਬੜਾ ਇੱਕ ਦਿਲਚਸਪ ਵਿਸ਼ਾ ਹੈ। ਦਿਲਚਸਪ ਇਸ ਕਰਕੇ ਹੈ ਕਿ ਇਹ ਕੁਦਰਤ ਨਾਲ ਜੁੜੀਆਂ ਚੀਜ਼ਾਂ ਹੈ, ਕਿ ਕੁਦਰਤ ਨਾਲ ਜੁੜਿਆ ਜਿਹੜਾ ਵੀ ਵਿਸ਼ਾ ਵਸਤੂ ਹੈ ਉਹ ਜਿਹੜਾ ਅਮੂਮਨ ਦਿਲਚਸਪੀ ਹੁੰਦਾ ਹੈ, ਪਰ ਇਹ ਮਨੁੱਖੀ ਬਿਰਤੀ ਔਰ ਪ੍ਰਵਿਰਤੀ ਕਿੱਦਾਂ ਦੀ ਹੈ, ਕੋਈ ਸਮਝ ਰੱਖਦਾ ਹੈ ਜਾਂ ਨਹੀਂ ਰੱਖਦਾ ਹੈ, ਇਹ ਹਰ ਜਿੱਦਾਂ ਕਹਿੰਦੇ ਹੁੰਦੇ ਵੀ 100 ਸਿਆਣੇ ਇੱਕੋ ਮਤ ਮੂਰਖ ਆਪੋ ਆਪਣੀ। ਸੋ ਇਹ ਸਮਝਦਾਰੀ ਇਹੀ ਹੈ ਕਿ ਸਾਡਾ ਪੰਛੀਆਂ ਨਾਲ ਜਾਂ ਪ੍ਰਵਾਸੀ ਪੰਛੀਆਂ ਨਾਲ ਇੱਕ ਰਿਸ਼ਤਾ ਐਸਾ ਹੈ ਕਿ ਜਿਹੜਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਆਦਾਨ ਪ੍ਰਦਾਨ ਦੇ ਸਿਰ ਤੇ ਚੱਲਦਾ ਹੈ। ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨੂੰ ਜ਼ਿੰਦਾ ਰੱਖਣਾ ਹੈ ਤੇ ਇਹਨਾਂ ਲੋਕਾਂ ਨੂੰ ਵੀ, ਇਹਨਾਂ ਜੀਵਾਂ ਨੂੰ ਵੀ ਜ਼ਿੰਦਾ ਰੱਖਣਾ ਬੜਾ ਜ਼ਰੂਰੀ ਹੈ, ਫਿਰ ਹੀ ਆਪਣੀ ਕੌਮ, ਆਪਣੀ ਨਸਲ, ਆਪਾਂ ਜ਼ਿੰਦਾ ਰਹਿ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ।

ਹੋੜੀ ਸਤਿਗੁਰ ਵਿਟਹਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਇਥਾ ਵਿਰਲੇ।